ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਹੋਏ ਕੇ ਵੱਡਾ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ

ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਾਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਤੇਰੇ ਭਗਤ ਸਲਾਹ

ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੇ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ।

ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸੀ ਭਗਵਤੀ ਪਾਸ਼ਾ ਦਸਵੀਂ ਪ੍ਰਥਮ ਭਗਵਤੀ ਸਿਮਰਕਾਏ ਗੁਰੂ ਨਾਨਕ ਲਈ ਤਿਆਹ ਫਿਰ ਅੰਕਿਤ ਕੋਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਵਤਾ ਹੈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਬੀਬਨ ਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੂਰਤੇ ਹੱਟੀਆਂ ਜੱਪੀਆਂ ਚੱਪੀਆਂ ਜਿਹੜਾ ਨਾਮ ਚੱਪਿਆ ਵੰਡ ਛੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਜਿਹੜੀ ਕੀਤਾ ਤਨਾ ਪਿਆਰਾਂ ਸਤਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਾ ਚੜਾਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਚ ਦੇਖੇ ਸੰਸਾਰ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚਿਤ ਆਮਣ ਕਾਸਰ ਕਾਸਰ ਸੁਖ ਹੋਵੇ ਜਾਂ ਜਾਂ ਗੁਰੂ ਖਾਲਸਾ ਸਾਹਿਬ ਤਾਂ ਚਰਿਆ ਦੇਖ ਦੇਖ ਕੀ ਫਤਿਹ ਬ੍ਰਿਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੜ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਫਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਮਹਾਰਾਜ ਪੰਥ ਸਦਾ ਸ਼ਹੀਦਤ ਆਰਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਸਕਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰਿਓ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਣੇ ਰਾਸ ਇਹ ਜੀਵਨ ਬਾਦ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਨੇ ਜੀ ਆਜ ਬਖਸ਼ੋ ਦੇ ਤਾਜ ਆਪਦੇ ਚਰਨਾਂ ਬਾਅਦ ਪੈ ਦੇ ਕੀਰਤ ਦਰਬਾਰ ਉੱਤੇ ਜਿਸ ਦੇ ਪਾਤਸ਼ਾਹ ਜੀਓ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਸਤੇ ਦੇ ਪਾਠ ਕਿਧਰ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਹੀ ਬਖਸ਼ੋ ਪੜ੍ਹੀ ਹੋਈ ਆਪ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਿਆਂ ਦੀ ਵਿਚਾਰ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੁੱਧ ਤੇ ਪਿੱਤਰ ਬਾਣੀ ਵਿਚਾਰਨ ਦੀ ਬਾਰ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਬੱਚਿਆਂ ਦਾ ਤਾਂ ਵਿੱਚੋਂ ਪਿੱਤਰ ਕੜਾਪ ਸਾਰੀ ਜਗ੍ਹਾ ਤਿਆਰ ਕਰ ਖਾਦਤਾ ਆਪ ਜੀ ਭੋਗ ਲਓ ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਮਹਾਰਾਜ ਕੇ ਕਿਰਪਾ ਕਰੋ ਦਤਾਰ ਨਮਸਤੇ ਪਾਤਸ਼ਾਹ ਜੀ ਦਤਾਰ ਇਹਨਾਂ ਖੁਸ਼ੀਆਂ ਵਿੱਚ ਆਜ ਬਖਸ਼ਿਸ਼ ਦਾਤਾਂ ਨੇ ਕਰਾਸ਼ ਦੇਕਰ ਤਿਆਰ ਆਪ ਜੀ ਭੋਗ ਲਾਓ ਖੀਰ ਪ੍ਰਸਾਦ ਸਾਹ ਜੀ ਦਸਾਂ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਇਹ ਮਹਾਰਾਜ ਆਪ ਜੀ ਬੱਚਿਆਂ ਦਾਤਾਂ ਜੋ ਲੰਗਾਂ ਚੁੱਟ ਸਵਾਰੀਆਂ ਪ੍ਰਵਾਨ ਕਰਨ ਮਹਾਰਾਜ ਆਪਦੇ ਚਰਨ ਸੇਵਾ ਕਰ ਰਹੇ ਸਾਰੇ ਟੈਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੰਡੀਗੜ੍ਹ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਮਜ਼ਬੂਤ ਪਾਲਤਾ ਕਰੋ ਗਰੀਬ ਮਹਾਰਾਜ ਕਿਰਪਾ ਕਰੋ ਜੀ ਇੱਥੇ ਤਾਂ ਆਜਿਓ ਆਪ ਜੀ ਦਰ ਕੇ ਸੇਵਾ ਦਾ ਮਾਤਾ ਕਸ਼ਮੀਰ ਕੌਰ ਦੀ ਬਰਸੀ ਦੇ ਗਰੀਬ ਮਹਾਰਾਜ ਪਰਿਵਾਰ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਬੇਨਤੀ ਕਰਦੇ ਆ ਇੱਕ ਡਰ ਆਪਦੇ ਚਰਨਾਂ ਪੇਟਕ ਦੇ ਪ੍ਰਵਾਨ ਗੁਰਦਾਰ ਬਖਸ਼ਿਸ਼ ਦੇ ਮਾਤਾ ਕਸ਼ਮੀਰ ਕੌਰ ਦੀ ਆਤਮਾ ਨੂੰ ਚਰਨਾਂ ਜੀ ਨੂੰ ਆਜ ਬਖਸ਼ਿਓ ਠੰਡ ਬਖਸ਼ਿਓ ਉਹਨਾਂ ਦੀ ਆਤਮਾ ਨੂੰ ਆਖੁੰਡ ਬਚਾ ਕੇ ਪਰਿਵਾਰ ਨੂੰ ਬੱਚਿਆਂ ਰਿਸ਼ਤੇਦਾਰਾਂ ਨੂੰ ਭਾਣਾ ਮਨ ਦੇ ਬਲਦਾਰ ਬਖਸ਼ਿਸ਼ ਕਰੋ ਦਤਾਰ ਕਿਰਪਾ ਕਰੋ ਪਰਿਵਾਰ ਵਿੱਚ ਸੁੱਖ ਰੱਖੋ ਤੀਰ ਦੁਆਜ ਬਖਸ਼ ਕਰਕੇ ਵਿਚੜੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਗੁਰੂ ਜੀ ਵਿਵਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਸੇ ਆਈਆਂ ਸਭ ਸੰਗਤਾਂ ਦੇ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਰਜ ਤੇਰੇ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਰ ਸੇ ਕੌਮ ਖਾਲਸਾ ਪੰਥ ਨੂੰ ਏਕ ਤਰਫਾਕ ਪਿਆਰ ਦੀ ਬਖਸ਼ਿਸ਼ ਕਰਕੇ ਸਾਰੇ ਰਾਜ ਬਖਸ਼ੋ ਚਾਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਦਾ ਹਰ ਮੈਦਾਨ ਦਵਾਨ ਫਤਿਹ ਬਖਸ਼ ਵਾਲਦਾ ਕਰੋ ਜੀ ਗਰੀਬ ਨਿਵਾਰ ਜੀ ਸੱਚੇ ਪਾਤਸ਼ਾਹ ਜੀ ਦੂਦਰਾ ਕਰਨ ਬੈਠੀਆਂ ਲਾਈਫ ਤੱਕੀ ਤੇ ਸ਼ਰਣ ਕਰੀਆਂ ਸਾਰੀ ਸੰਗਤ ਹਾਲੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸਾਰਾ ਆਪਣੀ ਬਖਸ਼ਿਸ਼ ਦੀ ਸੰਗਤ ਨੂੰ ਬਖਸ਼ੇ ਸੰਗਤਾਂ ਦੇ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਪੇਟਾ ਕਰ ਰਹੀ ਚਰਨਾ ਪ੍ਰਵਾਨ ਕਰੋ ਬਖਸ਼ਿਸ਼ ਸਭ ਦੇ ਕਮਾਈਆਂ ਸਬਰ ਕਰੋ ਘਰ ਜਵਾਬ ਦੇ ਦਿੱਤਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਆਸ਼ੀਰਵਾਦਾਂ ਪੂਰੀਆਂ ਕਰੋ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਦਿੱਤਾ ਸੇਵਾ ਪ੍ਰਵਾਨ ਕਰੋ
ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਪਵਿੱਤਰ ਗੁਨਾਮੀ ਬਖਸ਼ ਕਰ ਪ੍ਰਣ, ਅੱਜ ਦੇ ਸ਼ਾਮਾਂ ਦੀ ਕਥਾ ਕੀ ਰਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਦੁਨਿਆ ਦੀ ਬਣਾਓ, ਸ਼ਹੀਦ ਪਿਆਰੇ ਮੇਰੇ ਜਿਹੜੇ ਬਣਾ ਆਪਦਾ ਨਾਮ ਦਿੱਤਾ ਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਬਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਝ ਹੈ, ਖੋਜ ਸ਼ਬਦ ਮਹਿਲ, ਰਾਜ ਕਰੇਗਾ ਖਾਲਸਾ, ਆਗੀ ਰਹੇ ਨਾ ਕੋਈ, ਖੁਆਰ ਹੋਏ ਤਾਂ ਮਿਲੇਂਗੇ, ਬਜੇ ਸ਼ਰਨ ਜੋ ਹੋਰ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਦੋ ਤਰੇ ਪਾ, ਜੋ ਸ਼ਰਦਾ ਕਰ ਸੇਵ ਦੇ, ਗੁਰੂ ਪਾਰੇ ਉਤਾਰਨ ਹਾ ਖੰਡਾ।

0: ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਮਾਰੇ ਬਖਸ਼ਿਸ਼ ਕੀਤੀ ਹੈ ਆਪ ਸੰਗਤ ਨੇ, ਬੜੀ ਸ਼ਰਧਾ ਭਾਵ ਹੱਥ ਮਾਰੇ ਨਿੱਕੀ ਉਹਦੇ ਨਾਲ ਮੰਨਦੇ ਹੋਇਆ ਬਾਅਦ ਪੈਰ ਦੇ ਕੀਰਤਨ ਦਰਬਾਰ ਆਪ ਨੇ ਸਾਨੂੰ ਕੀਤੇ ਨੇ। ਇਸ ਵੇਲੇ ਸਿੰਧਿਆ ਸਮਾਂ ਜਾਣ ਕੇ ਸੋਦਾ ਰਹਿਰ ਸਾਹਿਬ ਦੇ ਪਾਠ ਸਾਨੂੰ ਕੀਤੇ ਹਨ, ਅਰਦਾਸ ਜਹਾਜ਼ੀਆਂ ਭਰੀਆਂ ਨੇ, ਪ੍ਰਤਮਾਰੇ ਬਖਸ਼ੇ ਪਿੱਤਰ ਪ੍ਰਾਹਮਣ ਸਾਨੂੰ ਕੀਤੇ ਨੇ। ਸੋ ਸਾਥੀਆਂ ਅੱਜ ਦਾ ਸਪਾਠ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਖਾਨ ਬਖਸ਼ਿਸ਼ ਕੀਤਾ ਹੈ। ਸੋ ਆਓ ਸ਼ਾਸਤਰੀ ਜੀ ਦੇ ਚਾਮਲ ਜੀ ਆਰੰਭ ਹੋ ਰਹੇ ਨੇ, ਜਿਸ ਨੂੰ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਮਨਮੋਹਨ ਸਿੰਘ ਜੀ, ਆਰਤੀ ਕੀਰਤਨ ਨਾਮ ਸਿੰਘ ਦੁਆਰਾ ਠੀਕ 7 ਵਜੇ ਤੱਕ ਆਪ ਸੰਗਤਾਂ ਨੂੰ ਮਾਰ ਸਾਹਿਬ ਜੋੜਨ ਵਾਸਤੇ ਮਹਾਨ ਪੁਰਾਲਾ ਕਰਨਗੇ। ਇਸ ਉਸ ਤੋਂ ਬਾਅਦ ਅੱਧਾ ਘੰਟਾ ਸਿਮਰਨ ਹੋਵੇਗਾ ਅਤੇ ਲਾਸਟ ਵਿੱਚ ਕਰਨਗੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦਾ ਜਥਾ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਤਰ੍ਹਾਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੇ ਸ਼ਾਮ ਦੇ ਸਾਰੇ ਕੀਰਤਨ ਦਰਬਾਰ ਸਿਮਰਨ ਸ਼ਰਧਾ ਭਾਵ ਸਤ ਸਰਨ ਕਰਕੇ ਜੀਵਨ ਜੀਕਣੀਆਂ ਸਫਲਾ ਕਰੋ। ਸੋ ਭਾਈ ਮਨਮੋਹਨ ਸਿੰਘ ਨੂੰ ਬੇਨਤੀ ਕਰਾਂਗੇ ਕਿ ਉਹ ਤਿਆਰੀ ਕਰਨਗੇ। ਅਸੀਂ ਇੱਕ ਦੋ ਆਪ ਨਾਲ ਸੂਚਨਾਵਾਂ ਸਾਂਝੀਆਂ ਕਰੀਏ। ਸਾਧ ਸਿੰਘ ਜੀ ਆਪ ਸਿੰਘ ਤੁਹਾਨੂੰ ਪਤਾ ਹੈ ਕਿ ਗੁਰੂ ਘਰ ਸਾਊਥ ਹਾਲ ਨਾਰਥ ਹਾਲ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਚ ਬਹੁਤ ਖਰਚਾ ਹੋ ਰਿਹਾ ਆਪ ਸਿੰਘ ਤੁਹਾਨੂੰ ਪਤਾ ਹੈ। ਸੋ ਮਹਾਰਾਜ ਬਖਸ਼ਿਸ਼ ਦੁਆਰਾ ਬੇਅੰਤ ਪ੍ਰਾਹੁਣਾ ਵੱਲੋਂ ਬੇਅੰਤ ਮਾਇਆ ਆਪਣਾ ਦਸਾਂਤ ਸਫਲ ਕਰਦਿਆਂ ਸੰਗਤਾਂ ਨੇ ਗੁਰੂ ਚਰਨਾਂ 'ਚ ਭੇਟਾ ਕੀਤੀ ਹੈ। ਸੋ ਵਡਭਾਗੀ ਹਨ ਸੋ ਸਾਥੀਆਂ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਦਸਾਂਤ ਸਫਲ ਨਹੀਂ ਕੀਤਾ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਦਸਾਂਤ ਸਫਲ ਕਰਦਿਆਂ ਕੋਈ ਨਾ ਕੋਈ ਮਹਾਰਾਜ ਚਰਨਾਂ 'ਚ ਭੇਟਾ ਕਰਕੇ ਜਿਨ੍ਹਾਂ ਦੀ ਵਰਤੋਂ ਕਰ ਸਕਦੇ ਹੋ ਆਪਣੀ ਕਮਾਈ ਜ਼ਰੂਰ ਸਫਲ ਕਰੋ। ਪ੍ਰਸਾਦ ਸਿੰਘ ਜੀ ਆਪ ਸਿੰਘ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਹਿਜ ਪਾਠ ਹੋ ਰਹੇ ਨੇ, ਸੋ ਘਰਾਂ ਦੇ ਵਿੱਚ ਬੈਠ ਕੇ ਬੇਅੰਤ ਪਰਿਵਾਰ ਲੜੀਵਾਰ ਸਹਿਜ ਪਾਠ ਕਰ ਰਹੇ ਹਨ। ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਆਪਣਾ ਜਿਹੜਾ ਸਾਰਾ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਭਾਈ ਰਜਿੰਦਰ ਸਿੰਘ ਨਾਲ ਸਾਂਝਾ ਕਰੋ, ਉਹਨਾਂ ਨੂੰ ਪ੍ਰੋਗਰਾਮ ਕਰਕੇ ਉਹਨਾਂ ਨੂੰ ਆਪਣਾ ਸਾਰਾ ਤੁਹਾਡਾ ਜਿਹੜਾ ਸਿਸਟਮ ਹੈ ਇਹ ਤੁਸੀਂ ਆਪਣਾ ਉਹਨਾਂ ਨੂੰ ਦੱਸ ਕੇ ਉਹਨਾਂ ਨਾਲ ਆਪਣੇ ਨਾਂ ਔਰ ਨੰਬਰ ਦੇ ਦਿਓ। ਸੋ ਉਹਨਾਂ ਦਾ ਨੰਬਰ ਹੈ ਭਾਈ ਰਜਿੰਦਰ ਸਿੰਘ ਹੋਰਾਂ ਦਾ 408-712-4145। ਸੋ ਸਾਧ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਭਾਈ ਟੱਡਰੀਆਂ ਵਾਲੇ ਭਾਈ ਰਣਜੀਤ ਸਿੰਘ ਜੀ ਸਾਡੇ ਪਾਸ ਆ ਰਹੇ ਨੇ 7, 8 ਔਰ 9 ਨੂੰ। ਸੋ ਉਹਨਾਂ ਨੇ 7 ਔਰ 8 ਨੂੰ ਕੀਰਤਨ ਕਰਨਾ ਹੈ ਸ਼ਾਮਾਂ ਨੂੰ 6 ਤੋਂ ਲੈ ਕੇ 9 ਵਜੇ ਤੱਕ, ਔਰ ਐਤਵਾਰ 9 ਤਰੀਕ ਨੂੰ ਕਰਨਗੇ 11 ਤੋਂ ਲੈ ਕੇ 2 ਵਜੇ ਤੱਕ। ਸਾਧ ਸੰਗਤ ਦਾ ਸਮੇਂ ਹਾਜ਼ਰੀਆਂ ਭਰ ਕੇ ਜ਼ਰੂਰ ਕਰੀਏ ਸਫਲਾ ਕਰੋ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 11-17 ਨੂੰ ਹੈ ਸੰਗਰਾਂਦ ਭਾਦਰ ਦੇ ਮਹੀਨੇ ਦੀ, 11-22 ਨੂੰ ਹੈ ਸਿੱਖ ਹੈਰੀਟੇਜ ਨਾਈਟ ਇਨ ਸੈਨ ਹੋ ਜੇ ਅਰਥ ਕਵਿਕ ਗੇਮ 7:30 ਸ਼ਾਮਾਂ ਨੂੰ। ਸਾਧ ਸੰਗਤ ਜੀ 11-27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਆਪ ਹਾਜ਼ਰੀਆਂ ਭਰੋ। ਪ੍ਰਸਾਦ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਤਿਆਰ ਨੇ ਉਹ ਆਪ ਕਰਤਨ ਸਰਵਣ ਕਰਾਉਣਗੇ। ਬਾਕੀ ਜ਼ਰੂਰੀ ਬੇਨਤੀ ਹੈ ਕਿ 11 September ਤੋਂ ਲੈ ਕੇ 13 ਤੱਕ 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ ਹੈ 11 to 13 ਤੱਕ। ਇਹ ਸਮੇਂ ਆਪ ਦੀ ਹਾਜ਼ਰੀਆਂ ਭਰਨੀਆਂ ਨੇ, ਆਓ ਸਤਸੰਗ ਜੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਈ ਵਾਰ ਸਾਡੇ ਮਨ 'ਚ ਪ੍ਰਸ਼ਨ ਆਉਂਦਾ ਹੈ ਕਿ ਕਿਉਂ ਅਸੀਂ ਗੁਰੂ ਦੇ ਘਰ ਗੁਰੂ ਦੇ ਦਰਬਾਰ ਵਿੱਚ ਆਈਏ, ਕਿਉਂ ਕੀਰਤਨ ਸੁਣੀਏ, ਕਿਉਂ ਪਾਠ ਪੜ੍ਹੀਏ ਜਾਂ ਸੁਣੀਏ, ਕੀ ਲੋੜ ਹੈ? ਕੀ ਵਾਹਿਗੁਰੂ ਦੇ ਅਸੀਂ ਗੁਣ ਗਾਵਾਂਗੇ, ਸਿਫਤ ਸਲਾਹ ਕਰਾਂਗੇ ਤਾਂ ਖੁਸ਼ ਹੋਏਗਾ, ਸਾਡੇ 'ਤੇ ਸਾਨੂੰ ਹੋਰ ਦਾਤਾਂ ਦੇਵੇਗਾ? ਉਸਨੂੰ ਕੀ ਲੋੜ ਹੈ ਕਿ ਸਾਡੇ ਕਹਿਣ ਨਾਲੋਂ ਵੱਡਾ ਹੋ ਜਾਏਗਾ? ਸਤਿਗੁਰੂ ਜੀ ਕਹਿੰਦੇ ਨੇ ਰਾਜ ਸਾਹਿਬ ਦੇ ਪਾਠ ਵਿੱਚ, ਸੁਣ ਕੇ ਸਾਰੇ ਹੀ ਵੱਡਾ ਕਹਿੰਦੇ ਨੇ, ਪਰ ਉਸ ਪਰਮਾਤਮਾ ਨੂੰ ਜਦ ਤੱਕ ਦੇਖਿਆ ਨਹੀਂ ਨਾ, ਕਿਤਨੀ ਵਡਿਆਈ ਹੈ ਉਸਦੀ। ਜਿਹੜੇ ਇਨਸਾਨ ਉਸਦੇ ਗੁਣ ਗਾਉਂਦੇ ਨੇ ਉਹਨਾਂ ਨੂੰ ਬਹੁਤ ਦਾਤਾਂ ਪ੍ਰਾਪਤ ਹੁੰਦੀਆਂ, ਬਹੁਤ ਬੇਅੰਤ ਖਜ਼ਾਨੇ। ਅਤੇ ਗੁਣ ਗਾਉਣ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਵਾਹਿਗੁਰੂ ਦੇ ਗੁਣ ਸਾਡੇ ਵਿੱਚ ਆ ਜਾਂਦੇ ਨੇ। ਜਿਹੜਾ ਔਗਣਿਆਰ ਹੈ, ਸਤਿਗੁਰੂ ਜੀ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ, ਜਿਹਨਾਂ ਕੋਈ ਵੀ ਗੁਣ ਨਹੀਂ। ਨਾਲ ਲੋਕੀ ਕਹਿੰਦੇ ਫਜ਼ੂਲ ਦਾ ਬੰਦਾ, ਰੱਬ ਨੇ ਉਸਨੂੰ ਕਿਉਂ ਪੈਦਾ ਕੀਤਾ? ਕਈ ਵਾਰ ਇਸ ਤਰ੍ਹਾਂ ਸਾਡੇ ਮੂੰਹ ਚੋਂ ਬਚਨ ਨਿਕਲਦੇ ਨੇ। ਜਿਹੜਾ ਇਨਸਾਨ ਕਿਸੇ ਵੀ ਕੰਮ ਨਹੀਂ ਆਇਆ, ਨਾ ਉਹ ਮਾਂ ਬਾਪ ਦੀ ਸੇਵਾ ਕਰਦਾ, ਨਾ ਭੈਣ ਭਰਾ ਘਰ ਵਾਲੀ ਬੱਚਿਆਂ ਦੀ, ਕਿਸੇ ਦਾ ਕੋਈ ਭੱਲਾ ਕੀਤਾ ਹੀ ਨਹੀਂ ਕਦੇ, ਤੇ ਇਨਸਾਨ ਸੋਚਦਾ ਵੀ ਇਹ ਕਿਉਂ ਦੁਨੀਆਂ 'ਚ ਆਇਆ, ਜਿਸ 'ਚ ਔਗੁਣ ਹੀ ਔਗੁਣ ਹਨ। ਹਮ ਔਗੁਣ ਭਰੇ ਏਕ ਗੁਣ ਨਾ ਹੀ, ਜਦੋਂ ਇਸ ਤਰ੍ਹਾਂ ਅਰਦਾਸ ਹੁੰਦੀ ਹੈ ਇਨਸਾਨ ਨੂੰ ਪਤਾ ਲੱਗ ਜਾਏ ਕਿ ਨਹੀਂ। ਪਰ ਕਈ ਵਾਰ ਇਨਸਾਨ ਇਹ ਸੋਚਦਾ ਮੇਰੇ 'ਚ ਬੜੇ ਗੁਣ ਨੇ, ਮੈਂ ਤੇ ਬਸ, ਮੇਰੇ ਵਰਗਾ ਕੋਈ ਹੈ ਹੀ ਨਹੀਂ, ਔਰ ਔਗੁਣ ਭਰੇ ਹੁੰਦੇ ਨੇ। ਪਰ ਸਤਿਗੁਰੂ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ, ਨਿਰਗੁਣਿਆਂ ਨੂੰ ਵੀ ਪਰਮਾਤਮਾ ਗੁਣ ਦੇ ਦਿੰਦਾ ਹੈ, ਤੇ ਜਿਨ੍ਹਾਂ ਕੋਲ ਗੁਣ ਨੇ ਉਹ ਜਦੋਂ ਪ੍ਰਭੂ ਦੇ ਗੁਣ ਗਾਉਂਦੇ ਨੇ ਹੋਰ ਗੁਣ ਉਹਨਾਂ ਵਿੱਚ ਆ ਜਾਂਦੇ। ਤੇ ਲੋਕੀ ਕਈ ਵਾਰ ਕਹਿ ਦਿੰਦੇ ਨੇ ਇਹ ਤੇ ਬਿਲਕੁਲ ਰੱਬ ਵਰਗਾ ਹੈ, ਇਨਸਾਨ ਤੇ ਬਿਲਕੁਲ ਪਰਮਾਤਮਾ ਹੈ, ਇਹ ਤੇ ਸੰਤ ਹੈ, ਇਹ ਤੇ ਮਹਾਂਪੁਰਖ ਹੈ, ਕਿਉਂਕਿ ਗੁਣ ਬਹੁਤ ਜ਼ਿਆਦਾ ਹੋ ਗਏ ਨਾ। ਔਰ ਗੁਣ ਮਿਲਦੇ ਨੇ ਸੰਗਤ 'ਚ ਬੈਠ ਕੇ, ਗੁਰੂ ਪਾਸੋਂ ਗੁਰੂ ਦੀ ਸ਼ਰਨ ਵਿੱਚ ਬੈਠ ਕੇ। ਸਤਿਗੁਰੂ ਜੀ ਕਿਹੜਾ ਸੋਹਣਾ ਫਰਮਾਨ ਕਰ ਰਹੇ ਨੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਵਾਹ ਵਾਹ ਸੇ ਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ। ਜਿਸ ਨੂੰ ਵਾਹਿਗੁਰੂ ਆਪ ਕਿਰਪਾ ਕਰੇ ਉਹੀ ਗੁਣ ਗਾ ਸਕਦਾ। ਇਹ ਨਾ ਬੰਦਾ ਸੋਚੇ ਕਿ ਮੈਂ ਗੁਣ ਗਾਉਂਦਾ, ਮੈਂ ਬੜਾ ਕੀਰਤਨ ਕਰਦਾ, ਮੈਂ ਕਥਾ ਕਰਦਾ, ਮੈਂ ਸਿਮਰਨ ਕਰਦਾ, ਮੈਂ ਬੜੇ ਪਾਠ ਕਰਦਾ। ਨਾ, ਅਸੀਂ ਕੌਣ ਹੁੰਦੇ ਹਾਂ, ਅਸੀਂ ਕੀ ਹਾਂ? ਗੁਰੂ ਜਿਸ ਤੇ ਮਿਹਰ ਕਰੇ ਉਹ ਕਰਦਾ, ਪਰ ਜਿਹੜਾ ਕਰਦਾ ਹੈ ਨਾ, ਜਿਸ ਤੇ ਮਿਹਰ ਹੁੰਦੀ ਹੈ, ਫਿਰ ਉਸਦੀ ਰਾਤ ਵੀ, ਜ਼ਿੰਦਗੀ ਦੀ ਰਾਤ ਸੋਹਣੀ ਲੰਘਦੀ ਹੈ, ਦੁੱਖ ਕਲੇਸ਼ ਮੁਸੀਬਤਾਂ ਨਹੀਂ ਆਉਂਦੀਆਂ, ਉਹਦਾ ਮਨ ਨਿਰਮਲ ਹੋ ਜਾਂਦਾ ਹੈ, ਹਉਮੈ ਦੂਰ ਹੋ ਜਾਂਦੀ ਹੈ। ਆਓ ਸ਼ਬਦ ਹੋਰ ਸਰਵਣ ਕਰਦੇ ਹਾਂ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਚੋਂ।

thưa ơi.

ਪਿਆਰੀ ਸਤਸੰਗ ਜੀ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਲਾਈਵ ਹਰ ਜਾ ਸਰਵਣ ਕੀਤਾ ਹੈ, ਮਹਾਰਾਜ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ, ਸਭਨਾਂ ਦੀਆਂ ਪਿਟਾਵਾਂ ਦਰ ਪ੍ਰਵਾਨ ਕਰ ਲੈਣ ਜੀ, ਸਾਨੂੰ ਦੱਸ ਰਹੇ ਪਾਸੋਂ ਕਰਦੇ ਹੋਏ ਭੁੱਲਾਂ ਦੀ ਖਿਮਾ ਬਖਸ਼ ਦੇਣਾ ਜੀ, ਆਓ ਸਾਰੀ ਹੁਣ ਅਰਦਾਸ ਸ਼ਾਮਿਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ

ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੇ, ਚਿੱਤੇ ਆਉਣ ਕਾ ਸਦਕਾ।

ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ। ਆਪ ਦੇ ਸ਼ਾਮ ਦੇ ਸੁਣੇ ਦੀਵਾਨਾਂ ਅੰਦਰ ਆਰਤੀ ਇਲਾਹੀ ਬਾਣੀ ਦੇ ਕੀਰਤਨ ਸਿਮਰਨ, ਸਤਿਗੁਰੂ ਜੀ ਆਪ ਜੀ ਦੀ ਸਿਫਤ ਸਲਾਹ ਦੇ ਸ਼ਬਦ ਕੀਰਤਨ ਹੋਏ ਨੇ। ਸਤਿਗੁਰੂ ਜੀ ਉਹ ਸੇਵਾ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ। ਸਤਿਗੁਰੂ ਜੀ ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਹਿਤ ਆਪ ਜੀ ਦੀ ਸੇਵਾ ਆਪ ਅਦਬ ਸਤਿਕਾਰ ਸਹਿਤ ਕਰਵਾ ਲੈਣਾ। ਸਤਿਗੁਰੂ ਜੀ ਬਾਣੀ ਪ੍ਰੇਮ ਨਾਲ ਪੜ੍ਹਨ ਦੀ ਹਿਰਦੇ 'ਚ ਵਸਾਉਣ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਆਪ ਜੀ ਦੀਆਂ ਸੰਗਤਾਂ ਨੇ ਤਿਲ ਫੁੱਲ ਭੇਟਾਵਾਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਕੀਤੀਆਂ ਨੇ। ਸਰਬੱਤ ਦੀਆਂ ਅਰਦਾਸਾਂ ਬੇਨਤੀਆਂ ਭੇਟਾਵਾਂ ਆਪਣੇ ਖਜ਼ਾਨਿਆਂ 'ਚ ਪ੍ਰਵਾਨ ਕਰਦੇ ਹਾਂ। ਸਰਬੱਤ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਪਰਿਵਾਰੋਂ ਸੁੱਖ ਸ਼ਾਂਤੀ ਵਰਤਾਉਣੀ ਜੀਓ। ਸਰਬੱਤ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ ਬਖਸ਼ਣੀ। ਆਪ ਜੀ ਦੇ ਸੇਵਕ ਸਰਦਾਰ ਰਜਿੰਦਰ ਸਿੰਘ ਜੀ ਅਰਦਾਸ ਬੇਨਤੀ ਕਰਦੇ ਨੇ ਜੀ, ਸਟੋਰ ਦੀ ਲੀਜ਼ ਦੀ ਪ੍ਰਾਪਤੀ ਵਾਸਤੇ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ ਹੈ। ਸਤਿਗੁਰੂ ਜੀ ਉਹ ਭੰਡਾਰੇ ਭਰਪੂਰ ਕਰਨੇ, ਮੇਰਾ ਬਖਸ਼ਾਂ ਕਰਦਿਆਂ ਹੋਇਆਂ ਸਤਿਗੁਰੂ ਆਪ ਜੀ ਨੇ ਜਿਵੇਂ ਪਿਛਲੇ ਸਮੇਂ ਤੋਂ ਉਹਨਾਂ ਨੂੰ ਇਹ ਬਖਸ਼ੀ ਹੈ, ਸਤਿਗੁਰੂ ਜੀ ਆਪ ਜੀ ਦੀ ਰਜ਼ਾ ਹੋਏ ਅਤੇ ਸਤਿਗੁਰੂ ਜੀ ਉਹਨਾਂ ਨੂੰ ਲੀਜ਼ ਦੀ ਪ੍ਰਾਪਤੀ ਹੋ ਜਾਏ, ਕਿਰਪਾਲਤਾ ਕਰਨੀ ਸੇਵਕਾਂ ਨੂੰ। ਇਸੇ ਤਰ੍ਹਾਂ ਆਪਣੀ ਬਾਣੀ ਨਾਲ ਸਤਸੰਗ ਸੇਵਾ ਸਿਮਰਨ ਨਾਲ

ਆਓ ਨਿਤ ਨਿਤ ਜਿਹੜੇ ਸੰਭਾਲੀਆਂ ਦੇਖੇਗਾ ਦੇਵਣ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਵਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸਜਣ ਅਸੀਂ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ ਰਾਗ ਆਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ

ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਅਪਾਰ ਬਖਸ਼ਾਂ ਮੇਰਾ ਕੀਤੀਆਂ। ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਜੀ। ਇਸ ਵਕਤ ਆਪ ਜੀ ਦੇ ਦੀਵਾਨ ਦੇ ਸਮਾਪਤੀ ਜੀ ਕੀ ਅਰਦਾਸ ਹੈ, ਸੂਲਜ ਕੇ ਪਾਠ ਹੋਏ ਨੇ ਸਤਿਗੁਰੂ ਜੀਓ, ਸੁਖਾਸਨ ਦੀ ਸੇਵਾ ਹੋਈ ਹੈ ਪਾਤਸ਼ਾਹ, ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਹਿਤ ਅਦਬ ਸਤਿਕਾਰ ਸਹਿਤ ਆਪ ਜੀ ਦੀ ਸੇਵਾ ਆਪ ਕਰਵਾ ਲੈਣਾ, ਬਾਣੀ ਪ੍ਰੇਮ ਨਾਲ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨੀ, ਸੁਗਤ ਆਪ ਜੀ ਦੇ ਪਾਵਨ ਪਵਿੱਤਰ ਸੁਭ ਸੱਚਖੰਡ ਵਿਖੇ ਲਿਜਾਣ ਲਈ ਸੰਗਤਾਂ ਸੇਵਾਦਾਰ ਹਾਜ਼ਰ ਨੇ, ਆਗਿਆ ਬਖਸ਼ੋ ਜੀ, ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ ਕੇ ਨਿਹਾਲ ਕਰਨ।

ਗੁਰਬਿਨ ਭਰਮ ਵਿਗੁਚੀਐ ਭਾਈ, ਘੱਟ ਘੱਟ ਦਿਓ ਅਲਖ, ਇਹੋ ਜਗ ਤਾਗੋ ਸੂਤ ਕੋ ਭਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਤੇ ਤੁਕੀ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ, ਇਹ ਜਗ ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਬੇਕਾਰੀ। ਵਾਹਿਗੁਰੂ ਜੀ ਕਾ ਖਾਲਸਾ।

ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ੁਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆਦਿ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸ ਕਰਾ। ਇਹੋ ਸਲੋਕ ਆਦਿ ਅੰਤ ਪੜ੍ਹਨਾ। ਗੌੜੀ ਸੁਖਨੀ ਮਹੱਲਾ ਪੰਜਵਾ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਰ ਕਲੇ ਤਨ ਮਾਹੀ ਮਿਟਾਵੋ,

ਰਾਸ਼ਟਰਪਤੀ ਜਹ ਮਾਤ ਪਿਤਾ ਸੁਦਮੀਤ ਨਾ ਭਾਈ ਮਨੂਹਾ ਨਾਮ ਤੇਰਾ ਸੰਗ ਸਹਾਈ ਜਹ ਮਾਂ ਭਿਆਨ ਦੂਤ ਜਮਦਲ ਹੈ ਤਹ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਰਮਾਏ ਉਧਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਹੋ ਸੁਖ ਨੇਰੇ ਸਗ ਸਿਸ਼ਟ ਕੋ ਰਾਜਾ ਦੁਖੀ ਹਰ ਕਾ ਨਾਮ ਜਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਤਰੈ ਅਨਕ

ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਜੀ ਤੁਮੋ ਪਰਿਸ਼ਾਮ ਜਹਾਂ ਤ੍ਰਿਕਾ ਮਨ ਤੁਜਿਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ।

ਹਰ ਹਰਿਆ ਅਖਲ ਸਾਧ ਕੁਮਾਤ, ਹਰ ਜਨ ਕੈ ਹਰ ਨਾਮ ਦਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮੰਤਰ ਰੰਗ ਤਿਰੰਗੇ ਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਗਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਿਸ਼ਨਾਏ ਵਿਯੋਗ, ਜਨ ਦਾਤਾ ਹਰ ਨਾਮ

ਬਹੁਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪਰਮੇਸ਼ਾ ਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਮ ਜਨ ਸੰਕੇਤੇ ਤਰੇ ਪਾਰ ਜਾਤੀ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੰਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗੁੜ ਭਾਗੀ ਪਾਇਆ ਸੰਤ ਕੀ ਸੇਵਾ

ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਪੀਹੋ ਮੈਂ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਿਛ ਨਾਹੀ ਨਾਨਕ ਗੁਰਮੁਖ ਨਾਮ ਜਪਗਤ ਪਾਹੀ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਮੰਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਉ ਨ ਵਿਖਿਆ ਟਰੈ ਜਲ ਧੋਵੈ ਬਹੁਤੇ ਅਨੀਤ ਸੁਧ ਕਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਦ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਣਖ ਜਤਨ ਕਰ ਤ੍ਰਿਸ਼ਨ ਨ ਤ੍ਰਾਪੈ ਭੀਖ ਨੀ ਗਗਨੀ ਬੁਝੈ ਕੂਟ ਭਾਦਰ ਗਹਿਣੀ ਸਿਜੈ ਛੂਟ ਸਨਾਹੀ ਉਪਿਆਲ ਮੁਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਵਿੰਦ ਭਜਮਨ ਤਲਨੀ ਮਾਨੈ ਹਰ ਕਾ ਨਾਮ ਜਬ ਦੁਖ ਜਾਈ ਨਾਨਕ ਬੋਲੈ ਸਹਿ ਸੁਭਾਈ ਚਾਰ ਪਦਾਰਥ ਜੇ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ।

ਉਹ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗਤਰੂ ਤੁਮਲ ਹਿਰਿਆ ਸਗਲ ਉਤਮ ਮੈਂ ਉਤਮ ਭਲਾ ਹਰ ਕਾ ਨਾਮ ਜਪੂ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੈ ਕਟ ਵਸੈ ਹਰ ਨਾਮ ਸਲੋਕ ਨਿਰਗੁਨਿਆਰਿਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤ ਸਚੀਤ ਰੱਖ ਨਾਨਕ ਨਿਵਹੀ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪੁਰਾਣੀ ਕਮਨ ਮੂਲ ਤੇ ਕਮ ਦ੍ਰਿਸ਼ਟਾਨੀ ਜਿਨ ਤੋਂ ਸਾਸ ਵਾਰ ਸਿਗਾਰ ਅਗਰ ਬਗਨ ਮੈਂ ਜਿਨੇ ਉਬਾਰਿਆ ਬਾਰ ਵਸਤਾ ਤੁਝੇ ਪਿਆਰ ਹੈ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ

ਜਹ ਪ੍ਰਸਾਦ ਧਰਿਉ ਉਪਰ ਸੁਖ ਬਸ ਹੈ, ਸੁਤ ਭਰਾਤ ਮੀਤ ਬਨਤਾ ਸੰਘਸ ਹੈ। ਜਹ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕਾ ਮੁਲਾ। ਜਹ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਸਾਥ ਬਸਾ। ਦੀਨੇ ਹੱਥ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਔਰ ਸੰਗਰਚਨਾ। ਐਸੇ ਦੁਖ ਮੁੜੰਦ ਬਿਆਪੇ, ਨਾਨਕਾ ਲਿਓ ਪ੍ਰਵਿਆਪੇ। ਆਦਿ ਅੰਤ ਜੋ ਰਾਖਨ ਹਾਰ, ਤੇ ਸੁਪ੍ਰੀਤਨ ਕਰੇ ਗਵਾਰ। ਜਾ ਕੀ ਸੇਵਾ ਨਮਦ ਪਾਵੇ, ਤਾ ਸੁਮੂੜਾ ਮਾਨੇ ਲਾਵੇ। ਜੋ ਠਾਕਰ ਸਸਦਾ ਹਜੂਰੇ, ਤਾ ਕੋ ਅੰਧਾ ਜਾਨ ਦੂਰੇ। ਜਾ ਕੀ ਟਹਿਲ ਪਾਵੇ ਦਰਗਹਿ ਮਾਨ, ਤਿਸੇ ਵਿਸਾਰੇ ਮੁਕਤ ਅਜਾਨ। ਸਦਸਦਾ ਇਹੋ ਭੂਲਨ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆ ਕੋਡੀ ਸੰਗ ਰਚੈ, ਸਾ ਛੋੜ ਝੂਠ ਸੰਗ ਮਚੈ। ਜੋ ਛੜਨਾ ਸੋ

ਗਰਦਵ ਪ੍ਰੀਤ ਭਸਮ ਸੰਗ ਹੋਏ। ਅੰਧਕੂ ਮੈਂ ਪਤ ਬਿਕਰਾਲ, ਨਾਨਕ ਕਾਲਿਓ ਪ੍ਰਭ ਦਿਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਬਜਾਰਾ ਕਰੇ ਦਿਨ ਰਾਤ। ਬਾਹਰ ਭੇਕ ਅੰਤਰ ਮਲ ਮਾਇਆ, ਛਪਸ ਨਾਇ ਕਿਛ ਕਰੇ ਛੁਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ। ਅੰਤਰ ਅਗਨ ਬਾਹਰ ਤਨ ਸੁਆਹਾ, ਗਲ ਪਾਤਰ ਕੈਸੇ ਤਰੈ ਅਥਾਹਾ। ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਣਦਾ ਕੈਸੇ ਮਾਰਗ ਪਾਵੈ, ਕਰਗੈ ਲਿਹੂੜ ਨਿਭਾਵੈ। ਕਾਂ ਬੁਝਾਰਤ ਬੂਝੈ ਡੋਰਨ, ਕਿਹੈ ਤੋ ਸਮਝੈ ਭੂਰਾ। ਕਹਾ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਭੀ ਸੁਰ ਭੰਗ। ਕੈ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨ ਤੁਮਰੀ ਕਿਰਪਾ ਤਾਰੈ। ਸੰਗ ਸਹਾਇ ਸੁਹਾਵੈ ਨ ਚੀਤ, ਜੋ ਬਹਿ ਰਾਹੀ ਤਾਸਿਓ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਵਸੈ, ਅੰਧ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰਮਾ ਨੇ ਮਨੈ ਪ੍ਰਤੀਤ, ਕਾਲ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਾਲੋ।

ਭਗਵਤ ਸੂਚਾ ਬਿਰਥਾ ਨਾਮ ਬਿਨਾ ਤਨਿਆਂਦ ਮੁਖਿਆਵਤਾ ਕੈ ਦੁਰਗੰਧ ਬਿਨ ਸਮੁੰਦਰ ਲੈਣ ਬ੍ਰਿਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਵਿੰਦ ਭਜਨ ਮ੍ਰਿਥ ਸਭ ਕਾਮ ਜੋ ਕਿਰਪਨ ਕਿ ਨਰਾਥ ਦਾਮ ਧਨ ਧਨ ਤੇ ਜਨ ਜੈ ਕਟ ਬਸੁ ਹਰਿ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿ ਤਵਰ ਕਸ਼ਵ ਕੁਮਾਉ ਤੁਮਾਨੀ ਪ੍ਰੀਤ ਮੁਖ ਗੰਡਲਾਉ ਤੁ ਜਾਨਨ ਹਾਰ ਪ੍ਰਭੁ ਪ੍ਰਵੀਨ ਬਾਰ ਭੀਖ ਨ ਕਾਹੁ ਭੀਨ ਅਵਰ ਉਪਦੇਸੈ ਆਪ ਨ ਕਰੈ ਆਤ ਜਾਤ ਜਨ ਮਹਿ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਜਿਸ ਕੀ ਸੀਤ ਰਹਿ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੀਰਾ ਉਹ ਪਾਵ ਸਿਆਨ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿ ਜਿਸ ਭਾਵਨ ਸੈ ਲੈ ਲੜਲਾਏ ਤੰਤ ਨੰਤਰਿਆ ਸੁਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪਨਾ

ਸਾਸ਼ਤਰੀ ਜੈ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਗੁਰਖ ਮਨ ਮਾਹੇ ਜੈ ਪ੍ਰਸਾਦ ਸੁਗੰਧ ਤਨ ਲਾਭ ਹੈ ਤਿਸ ਕੋ ਸਿਮਰਤ ਪਰਮਗਤ ਪਾਵ ਹੈ ਜੈ ਪ੍ਰਸਾਦ ਬਸੇ ਸੁਖ ਮੰਦਰ ਤੁਸੇ ਇਤਿਹਾਸ ਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪੈਰ ਸਮਰੁੱਤ ਸਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਦਾ ਧਿਆਈਐ ਧਿਆਵਨ ਜੋਗ ਜੈ ਪ੍ਰਸਾਦ ਪਾਠ ਕੰਬਰ ਹਡਾਵੈ ਤਿਸੇ ਤਿਆਗ ਤਬਰ ਲੁਭਾਵੈ ਜੈ ਪ੍ਰਸਾਦ ਸੁਖ ਸੇ ਸੁਈ ਜੈ ਮਨ ਆਠ ਪੈਰ ਤਾਕਾ ਜਸ ਗਾਵੀ ਜੈ ਜੈ ਪ੍ਰਸਾਦ ਤੂੰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੈ ਪ੍ਰਸਾਦ ਤੁਰ ਰਹਿਤਾ ਧਰਮ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਗਏ ਮਾਨ ਪਾਵੈ ਨਾਨਕ ਪਦ ਸੇਤੀ ਘਰ ਜਾਵ ਹੈ ਜੈ ਪ੍ਰਸਾਦ ਰੋ ਕੰਚਨ ਦੇਹੀ ਲਾਉ ਤਿਸ ਰਾਮ ਸੁਨੇਹੀ ਜੈ ਪ੍ਰਸਾਦ ਰੋਲਾ ਰਹਿਤ ਮਨਸੁਖ ਪਾਵੈ ਹਰ ਜਸ ਕਹਿਤ ਜੈ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨਸਾ ਨੇ ਪਰ ਠਾਕੁਰ ਪ੍ਰਭ ਤਾਕੈ ਜੈ ਪ੍ਰਸਾਦ ਗੋ ਨ ਪਹੁੰਚੈ ਮਨਸਾ ਸਾ ਸਿਮਰ ਪ੍ਰਭ ਉਚੇ ਜੈ ਪ੍ਰਸਾਦ ਭਾਈ ਦੁਰਲਭ ਦੇਹੀ ਨਾਨਕ ਤਾ ਕੀ ਭਗਤ ਕਰੇ ਜੈ ਪ੍ਰਸਾਦ ਆ ਭੁੱਖਣ ਪੈਰੀ ਜੈ ਮੰਤ ਸਿਮਰਤ ਕਿਉ ਆਲਸ ਕੀ ਜੈ ਜੈ ਪ੍ਰਸਾਦ ਅਸੁਭ ਹਸਤ ਸਵਾਰੀ ਮੰਤਿਸ ਪ੍ਰਭ ਕੋ ਕਬੂ ਨ ਬਿਸਾਰੀ ਜੈ ਪ੍ਰਸਾਦ ਬਾਗ ਮਿਲਕ ਧਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨਮੰਤ ਬਨਾਈ ਉਠ ਬੈਠ ਸਤ ਸੇ ਧਿਆਈ ਤਿਸੈ ਧਿਆਏ ਜੋ ਇਕ ਅਲਖੈ ਹਾਂ ਉਹਾਂ ਨਾਨ ਤੇਰੀ ਰਖੈ ਜੈ ਪ੍ਰਸਾਦ ਕਰੈ ਪੁਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਜਿਤਾਰੀ ਜੈ ਪ੍ਰਸਾਦ ਰਸੁੰਦਰ ਰੂਪ ਸੁਪ੍ਰ ਸਮਰਸਦਾ ਅਨੂਪ ਜੈ ਪ੍ਰਸਾਦ ਤ੍ਰਿਣੀ ਕੀ ਜਾਤ ਸੁਪ੍ਰ ਸਮਰਸਦਾ ਦਿਨ ਰਾਤ ਜੈ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਮ ਜਸ ਕਹੈ ਜੈ ਪ੍ਰਸਾਦ ਸੁਨੇ ਕਰਨਾਦ ਜੈ ਪ੍ਰਸਾਦ ਪੇਕੇ ਵਿਸਮਾਦ ਜੈ ਪ੍ਰਸਾਦ ਬੋਲੇ ਮਿਤ ਰਸਨਾ ਜੈ ਪ੍ਰਸਾਦ ਸੁਖ ਸਿਆ ਜੇ ਵਸਨਾ ਜੈ ਪ੍ਰਸਾਦ ਹਸ ਕਰ ਚਲ ਹੈ ਜੈ ਪ੍ਰਸਾਦ ਸੰਪੂਰਨ ਫਲ ਹੈ ਜੈ ਪ੍ਰਸਾਦ ਪਰਮਗਤ ਪਾਵ ਹੈ ਜੈ ਪ੍ਰਸਾਦ ਸੁਖ ਸਿਆ ਸਮਾਵੈ ਸਭ ਪ੍ਰਭ ਤਿਆਗ ਗੁਰਗਤ ਲਾਗੋ

ਸਾਚ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆਤੇ ਮਤ ਉਤਮ ਹੋਏ।

ਸਾਧਕ ਸੰਗ ਸਰਬ ਥਾਨ ਕੰਮ ਸਾਧਕ ਸਨਾਨ ਸਾਧ ਸੰਗ ਸਫਲ ਜਨਮ ਸਾਧ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟੋ ਤਨਿਹਾਲ ਸਾਧ ਸੰਗ ਕਲੋਕ ਹਰੈ ਸਾਧ ਸੰਗ

ਕਸ਼ਟ ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੁਰ ਸਰਵ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿੜ ਸਮਾਨ ਜੈਸੇ ਰਾਏ ਰੰਗ ਕੋ ਲਾਗਤ ਫੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਕ ਜਿਉਂ ਬਸੁ ਦਾ ਕੋ ਖੁਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕੈ ਗੁਨਾਉ ਨਾਨ ਜੋ ਪਾਵ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ ਜੈਸੇ ਧਰ ਉਪਰੇ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤ ਸਮਾਨ ਬ੍ਰਹਮ ਗਿਆਨੀ ਕੈ ਨਾਇ ਵਿਮਾਨ

ਦਾਸ ਦੇ ਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋਦਾ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਕਿਰਪਾ ਕਰੇ ਤਿਸ ਦਾਸ ਕੀ ਸਭ ਸੋ ਜੀ ਪਰ ਸਗਲ ਸੰਗਿਆਤਮੋ ਦਾਸ ਐਸੀ ਜੋਤ ਨਾਨਕ ਰਾਮ ਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵ ਮੁਕਤ ਸੋ ਕਹਾਵੈ ਤੈਸਾ ਹਰ ਤੈਸਾ ਸੋਗ ਸਦਾਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਮਰ ਤੈਸੀ ਬੇਕਾਟੀ ਤੈਸਾ ਮਾਨ ਤੈਸਾ ਅਭਿਮਾਨ

ਜੋਗ ਪ੍ਰਭਾਵੈ ਸੋਈ ਫਨ ਹੋਗ ਪਸਰਿਆ ਭਿਅੰਤ ਰੰਗ ਲਖਨ ਜਾਏ ਪਾਰ ਬ੍ਰਹਮ ਕਹਿ ਰਾਂਕੇ ਰੰਗ ਜੈ ਸੀਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮ ਸੁਰ ਨਾਨਕ ਭਾਈ ਨਿਹਾਲ ਸਲੋਕ।

நான் திசு பலிஹாரண ஜல தல மையல் சூய அஷ்பதி கண் கிராவன் கர்ண ஜோக் ஜோக் சுபாவ சூய ஹோக ਖੇਨ ਮੈਂ ਥਾ ਬੁ ਥਾ ਪਨ ਹਰ ਅੰਤ ਨੇ ਕਿਛ ਪਾਰਾ ਵਾਰਾ ਹੁਕਮ ਧਾਰ ਅਧਾ ਰਹਾ ਵੈ ਹੁਕਮ ਪੂਜਾ ਕੁ ਸਮਾਵੈ ਹੁਕਮੇ ਉੱਚ ਨਿਜ ਵਿਵਹਾਰ ਹੁਕਮੇ ਰੰਗ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਸਾ ਮਰਿਆ ਸੁਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਾ ਪਾਤਰ ਤਰਾਵੈ ਪ੍ਰਭਾਵ ਸਾਸਤੀ ਰਾਖੈ ਪ੍ਰਭਾਵੈ ਤਾ ਹਰ ਗੁਣ ਭਾਕੈ ਪ੍ਰਭਾਵੈ ਤਾ ਪਦ ਦੁਧਾਰੈ ਆਪ ਕਰੈ ਆਪਣ ਵਿਚਾਰੈ ਦੁਹਾਸ ਰਖਾ ਸੁਆਮੀ ਖਿਲੈ ਵਿਕਸੈ ਅੰਤਰ ਜਾਮੀ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਾਨ ਉਕਤੇ ਕਿਆ ਹੋਇ ਆਵੈ ਜੋ ਸੁਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਸੇ ਲਈ ਜੁਤ ਸੁਭਾਵੈ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੈ ਜੇ ਜਾਣਤੇ ਆਪਣਾ ਬਚੈ ਪਰ ਮੈਂ ਭੂਲਾ ਦੇ ਦਸਤਾਵੈ ਨੂੰ ਕਮਾਇ ਚਾਰ ਗੁਣ ਫਿਰਿਆ ਵੈ ਕਰ ਕਿਰਪਾ ਇਸ ਆਪਣੇ ਭਗਤ ਦੇ ਨਾਨਕੇ ਜਨ ਨਾ ਮਿਲੇ ਖੇਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾ ਕਾ ਦਿਸ਼ ਕੁਛ ਨਾ ਆਵੈ ਤਿਸ ਤਤਕਾਲ ਦਹਿ ਦਿਸ਼ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾ ਕਾਲੀ ਕਨ ਗਨ ਜਗਦੀਸ ਜੀਵ ਪਿੰਡ ਸਤਿ ਸਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲਨਾ ਇਸ ਹਾਥ ਕਨਕ ਰਾਮ ਸਰਕੁਨਾਥ ਆਗਿਆਕਾਰੀ ਵਪਰਾ ਜੀ ਉਹ ਜੁਲਸ ਭਾਵੈ ਸੋ ਗੁਣ ਥੀ ਉਹ ਕਬੂ ਉੱਚ ਨੀਚ ਮੈਂ ਬਸੈ ਕਬੂ ਸੋ ਘਰ ਕਨਕ ਹੱਸੈ ਕਬੂ ਨਿਚਿੰਦ ਵਿਵਹਾਰ ਕਬੂ ਵਾਕਾਸ ਪਿਆਰ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਵਲਾਵਣ ਹਾਰ ਕਬੂ ਨਿਤਰੈ ਵਪਾਰ ਕਬੂ ਸੋਈ ਰਹਿ ਦਿਨ ਰਾਤ ਕਬੂ ਮਹਾਕ੍ਰੋਧ ਬਿਕਰਾਲ ਕਬੂ ਸਰਵ ਕੀ ਹੋ ਦਰਬਾਰ ਕਬੂ ਹੋਏ ਬਹਿ ਬਟ ਰਾਜਾ ਕਬੂ ਭੇਕਾਰ ਨੀਚ ਕਾ ਸਾਥ

ਗੁਰ ਪ੍ਰਸਾਦ ਨਾਨਕ ਸੱਚ ਕਹੈ। ਕਵੂ ਹੋਏ ਪੰਡ ਕਰੇ ਬਖਿਆਨ, ਕਵੂ ਮੋਹ ਧਾਰੀ ਲਾਵੇ ਧਿਆਨ, ਕਵੂ ਧਰਤੀ ਇਸ਼ਨਾਨ, ਕਵੂ ਸਿਰ ਸਾਧ ਮੁਗਿਆਨ, ਕਵੂ ਕੀਟ ਹਸ ਤੰਗ ਹੋਏ ਜੀਆਨ, ਕਿ ਜੋਨ ਭਰਮੇ ਪਰਮੀਆ, ਨਾਨਾ ਰੂਪ ਜੋ ਸਵਾਗੀ ਦੇਖਾਵੇ, ਜੋ ਪ੍ਰਭਾਵੇ ਤਿਵੇ ਨਚਾਵੇ, ਜੋ ਸੁਭਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਖੋਏ, ਕਵੂ ਸਾਧ ਤੇ ਉਪਾਵੇ ਉਸ ਸਥਾਨ ਤੇ ਬੋਰ ਨ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਨੀ ਵਿਨਾਸ਼, ਮਨ ਤਨ ਨਾਮ ਰਤੇ ਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜੋ ਜਲ ਮਜਲਾਇ ਖਟਾਨਾ ਤੇ ਜੋਤੀ ਸੰਗ ਜੋ

ਕਲੇ ਅਸ਼ਪਰੀ ਜਿਸ ਕੇ ਅੰਤਰ ਰਾਜ ਮਾਨ ਸੁਨਰਤ ਪਾਤੀ ਉਤ ਸੁਆਨ ਜੋ ਜਾਨਵ ਜੋ ਨਵੰਤ ਸੂਤ ਵਿਸ਼ਟਾ ਕਜੰਤ ਆਸ ਕੋ ਕਰਮੰਤ ਕਹਾਵੈ ਜਨਮ ਰਹਿ ਭੋਜਨ ਪਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੁਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਵਸਾਵੈ ਨਾਨਕੀਆਂ ਮੁਕਿਆ ਗੈ ਸੁਖ ਪਾਵੈ ਧਨਵੰਤਾ ਹੋਈ ਕਰ ਗਿਰਭਾਵੈ ਤਿੰਨ ਸਮਾਨ ਕਰ ਸੰਗ ਨਾ ਜਾਵੈ ਬਹੁ ਲਸਕਰ ਮਾਨੁਖ ਪ੍ਰਕਿਰਿਆਸ ਪਲ ਪਿੱਤਰਤਾ ਕਾ ਹੋਏ ਬਿਨਾਸ ਸਾਥੇ ਆਪ ਜਨੇ ਬਲਵੰਤ ਕਿਨ ਮੈਂ ਹੋਏ ਜੈ ਪਸੁਮੰਤ ਕਿਸਨ ਬਦੇ ਆਪੰਕਾਰੀ ਧਰਮ ਰਾਜ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਬਿਮਾਨ ਸੋ ਜਨ ਅੰਦਰ ਗਏ ਪ੍ਰਵਾਨ ਕੋੜ ਕਰਮ ਕਰੇ ਹੋ ਧਾਰੇ ਸਰਮ ਪਾਵੇ ਸਗਲੀ ਬਿਰ ਤਾਰੇ ਅੰਤ ਪਸਿਆ ਕਰੇ ਅੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅੰਤ ਜਤਨ ਕਰੇ ਆਤਮ ਨਿੰਦਰ ਵੈ ਹਰ ਦਰਗੇ ਕੋ ਕੈਸੇ ਗਵੈ ਆਪ ਸੋ ਜੋ ਭਲਾ ਕਹਾਵੇ ਤਿਸੇ ਭਲਾਏ ਨਿਕਟ ਨਾ ਆਵੇ ਸਰਬ ਕੀ ਰਿੰਜਾ ਕਾਮਨ ਹੋਏ ਕਹੋ ਨਾਨਕਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਈ ਜਾਵੇ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੁ ਬੈਰੀ ਮੀਤ ਤਬ ਲਗ ਨਿਸ਼ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸਿੰਘਮਾਏ ਤਾਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋ ਛੂਟੈ ਸਹਿਸ ਖੜੇਲਾ ਕੁੜ ਧਾਵੇ ਤ੍ਰਿਥ ਨਾ ਆਵੇ ਮਾਇਆ ਪਾਛੈ ਪਾਵੇ ਅਨਕ ਭੋਗ ਵਿਖਿਆ ਕੀ ਕਰੈ ਨਿਹਦਰਤਾ ਵੈ ਖਪ ਖਪ ਮਰੈ ਬਿਨ ਸੰਤੋਖ ਨਹੀਂ ਕੋ ਰਾਜੈ ਸੁਪਨ ਨੋਰਥ ਬ੍ਰਿਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੁੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾ

ਉਹ ਜੈ ਦੇਖੇ ਕਰੀਬ ਵੇਖਿਆ ਪੇਖਿਆ ਪਿਆ ਨੀ ਕਮਰਨ ਬਿਨ ਸਿਆਵਨ ਜਾਏ ਨਾਨ ਸਦਿ ਰਿਆ ਸੁਮਾਈ ਆਪ ਉਪਦੇਸ਼ ਸਮਝੇ ਆਪ ਫਿਰ ਚ ਸਭ ਕੇ ਸਾਥ ਆਪ ਕੀ ਨੂੰ ਆਪਣ ਵਿਸਤਾਰ ਸਭ ਚੁਸਕਾ ਕਰਨੇ ਹਾਰ ਉਸ ਤੇ ਭਿੰਨ ਕੋ ਕਿਛ ਹੋਏ ਤਾਂ ਤਨੰਤਰੀ ਕੈ ਸੋਏ ਆਪਣੇ ਚਲਿਤ ਆਪ ਕਰਨੇ ਹਾਰ ਕੋ ਤਿਕਰ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕਹਿਣ ਜਾਏ ਸਤ ਸਤ ਸਤਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਨੀ ਸੱਚ ਸੱਚ ਸਸਬੀਨਾ ਕੋਟ ਮਦੇ ਕਿਨੇ ਵੇਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰਿਆ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜਘੜ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ

ਰਾਸ਼ਟਰਪਤੀ ਸੰਤ ਕਾ ਦੁੱਖ ਨੇ ਆਜਾ ਘਟਾ ਸੰਤ ਕਾ ਦੁੱਖ ਨੂੰ ਜਮਤੇ ਨੇ ਛੁੱਟਿਆ ਸੰਤ ਕਾ ਦੁੱਖ ਨੂੰ ਸੁਖ ਸਾਹਿਬ ਜਾਏ ਸੰਤ ਕਾ ਦੁੱਖ ਨਰਕ ਮੈਂ ਪਾਏ ਸੰਤ ਕੈ ਦੁੱਖ ਨ ਮਤ ਹੋਏ ਮਲੀਨ ਸੰਤ ਕਾ ਦੁੱਖ ਨੂੰ ਸੋਭਾ ਤੇਹੀਨ ਸੰਤ ਕੈ ਤੇ ਗੁਰਖ ਨ ਕੋਏ ਸੰਤ ਕਾ ਦੁੱਖ ਨਿਤਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਮ ਸੰਤ ਸੰਗਤ ਪੀਤਾ ਰਹਿ ਸੰਤ ਕੇ ਦੁੱਖ ਤੇ ਮੁਖ ਭਵੈ ਸੰਤਨ ਕੇ ਦੁੱਖ ਕਾਗ ਜੋ ਲਵੈ ਸੰਤਨ ਕੇ ਦੁੱਖ ਸਰਬ ਜੋਨ ਪਾਏ ਸੰਤ ਕੈ ਦੁੱਖ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁੱਖ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁੱਖ ਸਭ ਕੋ ਛਲੈ ਸੰਤ ਕੇ ਦੁੱਖ ਤੇ ਸਭ ਜਾਏ ਸੰਤ ਕੈ ਦੁੱਖ ਨਿਚਨ ਚਾਈ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨ ਸੰਤ ਭਾਵੈ ਤਾਂ ਓਏ ਫੀ ਗਤ ਪਾਹੀ ਸੰਤ ਗ੍ਰੰਥ ਗਮਾ ਅਤ ਤਾਈ ਸੰਤ ਗ੍ਰੰਥ ਖੰਡਕ ਨਾ ਪਾਈ ਸੰਤ ਗ੍ਰੰਥ ਗਮਾ ਤਿਆਰਾ ਸੰਤ ਗ੍ਰੰਥ ਪਰਮੇਸ਼ਰ ਮਾਰਾ ਸੰਤ ਗ੍ਰੰਥ ਗਰਾਜ ਤੇਹੀਨ ਸੰਤ ਗ੍ਰੰਥ ਦੁਖਿਆਰ ਦੀਨ ਸੰਤ ਗ੍ਰੰਥ ਕੋ ਸਰਵ ਰੋਗ ਸੰਤ ਗ੍ਰੰਥ ਕੁਸਦਾ ਬੇਜੋਗ ਸੰਤ ਗ੍ਰੰਥ ਦਾ ਦੁੱਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁੱਖ ਕਿਸਦਾ ਪਵਿੱਤ ਸੰਤ ਕਾ ਦੁੱਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁੱਖੀ ਖੋਡਾਂ ਲੱਗ ਸੰਤ ਕੇ ਦੁੱਖੀ ਕੋ ਸਭ ਤਿਆਗ ਹੈ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁੱਖ ਇਸਦਾ ਬੇਕਾਰੀ ਸੰਤ ਕਾ ਦੁਖੀ ਜਿਨਮੈ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਡਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਪਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਵੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਾ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੇ ਜੜ ਕਿਸ਼ਨ ਆਏ ਆਪਣ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਗਵਨ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰ ਸੰਤ ਕਾ ਦੁਖੀ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਪਕ ਈਂਦ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਕੇਲਾ ਜੋ ਬੁਆਰ ਦਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤਨ ਕਾ ਤੁਰੇ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਲਡ ਰੂਪ ਹੋਏ ਜਾਏ ਸੰਤ ਕੇ ਦੁਖੀ ਕੁਦਰ ਕੇ ਮਿਲੇ ਸਜਾਏ ਸੰਤ ਕਾ ਦੁਖੀ ਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਭਜਨ ਆਸਾ ਸੰਤ ਕਾ ਦੁਖੀ ਚਲਨ ਰਾਸਾ ਸੰਤ ਕੇ ਦੁਖਨ ਤਿਸ਼ਟੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਈ ਸਭ ਘਟ ਦਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਸੇ ਧਿਆਓ ਸਾਸ ਗਿਰਾ ਸਭ ਕੁਛ ਵਰਤਸ ਕਹਿ ਕੀ ਹੈ ਜੈਸਾ ਕਰੇ ਤੈਸਾ ਕੋਥੀ ਆਪਣਾ ਖੇਲ ਆਪ ਕਰਨੇ ਹਾਰ ਆਪਣਾ ਖੇਲ ਆਪ ਕਰਨੇ ਹਾਰ ਦੂਸਰੇ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ

ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਹੁ ਜਾਏ ਅਸ਼ਟਪਦੀ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣਦੇ, ਉਨ ਕੋ ਏਕ ਹੈ ਭਗਵਾਨ, ਜਿਸ ਕਾ ਦਿਆ ਰਹੇ ਗਾਇ ਬਹੁਣ ਸੁਣ ਲਾਗੇ ਆਏ। ਮਾਰ ਰੱਖੇ ਕੁਆ ਮਾਨੁਖ ਕਛ ਨਾਹੀ ਹਾ, ਤਿਸ ਕਾ ਖੁੰਬੂ ਸੁਖ ਹੋਏ, ਤਿਸ ਕਾ ਨਾਮ ਰਾ ਕੰਠ ਪਰੋਏ, ਸਿਮਰ ਸਿਮਰ ਸਿਮਰ ਪਰ ਸੋਏ। ਨਾਨਕ ਬਿਗਨ ਨਾ ਲਾਗੇ ਕੋਏ, ਉਸ

ਪੇਟਾ ਗੁਰਘਰ ਅੰਸਾ ਸਿੰਘ ਸਿੱਖ ਸਤਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਉ ਜਪੀ ਹਰ ਬਿੰਦ ਕਰ ਹਰ ਕਰਮ ਸਰੂਣ ਹਰ ਕਥਰ ਦਰਗਹਿ ਨਾਨਕੂ ਜਨ ਮਥਵੜ ਭਾਗੀ ਤੇ ਜਨ ਜਗ ਮਾਹਿਸ਼ ਰਸਦਾਰ ਕੇ ਗਨ ਗੁਣ ਗਾਹੇ।

ਕੋਈ ਇੱਕ ਇੱਕ ਪਛਾਣੇ ਤਾਂ ਕਿਉਂ ਸੋਝੀ ਜਾਣੇ ਨਾਮ ਸਿੰਘ ਜਿਸ ਕਾ ਮਨ ਮਾਨਿਆ ਨਾਨਕ ਤੇਰੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੂਜੈ ਤਿਸ ਕੀ ਜਾਣੋ ਤਿਸ ਨਾ ਬੁਝੈ ਸਾਧ ਸੰਗਤ ਰਜਸ ਕਹਿ ਸਰੂਪ ਹਰਜਨ ਰਹਿਤ ਆਨ ਦਿਨ ਕੀਰਤਨ ਕੇਵਲ ਵਕਿਆਨ ਗ੍ਰਿਸਤ ਮੈਂ ਸੋਈ ਨਿਰਵਾਣ ਇੱਕ ਉਪਰ ਜਨ ਕੇ ਆਸਾ ਤਿਸ ਕੀ ਕੱਟੇ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਲਾ ਗਹਿ ਦੁਖ

ਅਸ਼ਪਦੀ ਟੂਟੀ ਗਾਡਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਸਿਮਨ ਮਾਹੀ ਤਿਸਤੀ ਵਿਰਥਾ ਕੋਈ ਨਾਹੀ ਹਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭਾਪੇ ਆਪ ਆਪਣ ਕਿਆ ਕਿਛੁ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪੇ ਇੱਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਰਮਵੰਤਾ ਹੋਏ ਕਿਆ ਕੋ ਘਰ ਬਹਿ ਜਾ ਸਕੇ ਉਸਕਾ ਦੀਆ ਦਰ ਬਹਿ ਆਸੂਰਾ ਜੀ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਤਾਵੇ ਜੀ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਨ ਗਾਵਾਰ ਜਿਸ ਗੁਰ ਪ੍ਰਸਾਦ ਟੁਟੈ ਹੋ ਰੋਗ ਨਾਨ ਸੁਸਦਾ ਰੋਗ ਜੋ ਮੰਦਰ ਕੋ ਥਮੈ ਥਮਨ ਤਿਉ ਗੁਰ ਕਾ ਸਬਦ ਮਨੇ ਅਸਥਮਨ ਜੋ ਪਾਖਾ ਨਵ ਚੜਤਰੈ ਪ੍ਰਾਣੀ ਗੁਰਚਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਬੇਗਾਸ ਜਿਉ ਮਾਉ ਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗਨ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਹਰਿ ਲੋਚਾ ਪੂਰ ਮਨ ਮੂਰਖ ਕਾਹੀ ਬਿਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਦੇਵ ਨਹਾਰ ਔਰ ਤਿਆਗ ਤੁਸੇ ਜਿਤਾਰ ਜੁਗ ਕਰੈ ਸੋਈ ਸੁਖ ਮਾਨ ਭੂਲਾ ਕਾਇ ਪ੍ਰਿਆ ਜਾਨ ਕੌਣ ਬਸਤਾ ਇਤਰ ਸੰਗ ਲਪਟ ਰਹੁ ਰਸਲੋ ਵੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ

ਕਾਲ ਧਾਨੂ ਧਨ ਕਹਿ ਸਭ ਕੋਈ ਮੁਖ ਉਜਲਾ ਦੁਰਗੈ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਤਾ ਕਸਤ ਬਲਿਹਾਰ ਹੈ ਚਰਨ ਸਾਧਗੇ ਧੂ ਤੁ ਪੀਵਰ ਸਾਧਕੋ ਆਪਣਾ ਜੀਓ ਸਾਧ ਕੀ ਧੁਰ ਕਰੋ ਇਸ਼ਨਾਨ ਸਾਧੂ ਪ੍ਰਜਾਇਆ ਕੁਰਬਾਨ ਸਾਧ ਸਿਓ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਏ ਅੰਗ ਬਿੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤ ਹੈ ਦਰਿਆਇਆ ਸਰਬ ਸੁਖ ਨਾਨਕ ਤਹਿ ਪਾਇਆ ਮ੍ਰਿਤਕ ਕੋ ਜੀਵਨ ਹਾਰ ਭੁੱਖੇ ਕੋ ਦੇਵਤੇ ਆਧਾਰ ਸਮਧਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ

ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨੇ ਆਵੈ ਪ੍ਰਚੀਤ ਭਗਤ ਪਸਨੇ ਤੋ ਲੋਏ ਜਾ ਕੇ ਹਿਰਦੈ ਇੱਕੋ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੈ ਸਤਮੁਖ।

ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਪਰੀ ਚਰਨ ਸਤ ਸਤ ਬਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ

ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮ ਮਾਨਿਆ ਕਣ ਕਰਾਂ ਤਨ ਮੂਲ ਪਛਾਨਿਆ ਜਾ ਕਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਸੁਮਨ ਪ੍ਰਗਟਾਇਆ ਪਹਿ ਕੇ ਨਿਰਭਉ ਬਸਾਨਾ ਜਿਸ ਤੇ ਉਜਲ ਸਮਾਏ ਸੁਮਾਨਾ ਬਸ ਮਾਇਲੇ ਬਸ ਗੜਾਈ ਤਾ ਕੋ ਭਿੰਨ ਨਾ ਕਹਿਣਾ ਜਾਏ।

ਹਜੂਰੇ ਕੋ ਨਾਮ ਸੀ ਜਨ ਪੂਰੇ ਮਨ ਮੇਰੇ ਤਿਨਕੀ ਉਠਲੇ ਮੰਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਵ ਥੋਕਾ ਦਾਤਾ ਤਿਸ ਕੀ ਸਰ ਸਰਵ ਸੁਖ ਪਾਵੇ।

ਸਤਿਗੁਰ ਸਿੱਖ ਕਰੇ ਪ੍ਰਤਪਾਲ, ਸਿੱਖ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ, ਸਤਿਗੁਰ ਸਿੱਖ ਹਲਦ ਪਲ ਸੁਵਾਰੈ। ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ, ਗੁਰ ਕਾ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹਿ, ਆਸ ਕੋ ਕਰ ਕਾ ਛਨ ਜਨਾਵੈ, ਹਰ ਹਰ ਨਾਮ ਦੇ ਸਾ ਧਿਆਵੈ।

ਭਾਈ ਜਿਹ ਵਾਹੇ ਕੁਛ ਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਵਾਣੀ ਨਿਰਾਹਾ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਾਧ ਬਲਿਹਾਰੀ ਸਤਿਗੁਰ ਆਪਣੇ ਨਾਮ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰਾ ਸਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ

ਨਾਨਕ ਹਰ ਹਰ ਜਸ ਸ੍ਰਵਣ। ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਤਾਰ ਜਿਨ ਸਗਲੀ ਮੋਹੀ। ਆਪਣੇ ਚਿਤ ਪ੍ਰਭਾਵ ਬਣਾਏ, ਆਪਣੀ ਕੀਮਤੇ ਆਪੇ ਪਾਏ, ਹਰ ਬਿਨ ਦੂਜਾ ਨਾਹੀ, ਕੋਈ ਸਰਨ ਰੰਤਰੀ ਕੋ ਸੋਏ। ਓਤ ਪੋਤ ਰਵਿਆਰੂ ਪਰੰਗ, ਭਏ ਪ੍ਰਗਾਸ ਸਾਧਕ ਸੰਗ।

ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰ ਈਸ਼ਵ ਨਾਮ ਆਧਾਰ ਅਵਰੋ ਪਾਸ ਸਮੇਤ ਵਿਸਾਰ ਚਰ ਗੁਣ ਮੈਂ ਉਧਾਰ ਹੋ ਕਰਨ ਕਾਰਨ ਸੁਪ੍ਰ ਸਮਰੱਥ ਜਿਣ ਕਰ ਕਹੋ ਨਾਮ ਹਰ ਵਥ ਇਹੋ ਧਨ ਸੰਚੋ ਭਗਵੰਤ ਸੰਜਨਾ

ਛਾੜ ਸਿਆਨ ਸਗਲੀ ਮਨਾ ਸਾਸਨ ਪਾਵੇ ਸਚ ਧਨਾ ਹਰ ਕੁੰਜੀ ਸੰਜ ਕਰੋ ਵਿਵਹਾਰ ਈਹਾਂ ਸੁਖ ਦਰਗਹਿ ਜੈਕਾਰ ਸਰਵ ਨਿਰੰਤਰੀ ਕੋ ਦੇ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ ਜਾਪੇ ਕੋ ਸਾਲਾਹੀ ਇਕ ਸਿਮਰੇ ਕੁਮਨਿਆਹੀ

ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪ ਹੋ ਹਰਨਾ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰ ਨਾਮ ਜਪਾਵੋ, ਭਗਤ ਪਾਏ ਤਰਿਆ ਸੰਸਾਰ, ਬਿਨ ਭਗਤੀ ਤਨ ਹੋ ਸਿਛਾਰ, ਸਰਵ ਕਰਿਆਣ ਸੁਖ ਨਿਦ ਨਾਮ, ਬੁੜ ਜਾਤ ਪਾਏ ਬਿਸਰਾਮ, ਸਗਲ ਦੁਖਾ ਹੋਵਤ ਨਾਸ, ਨਾਨਕ ਨਾਮ ਜਪ ਹੋ ਗੁਣਤਾਸ, ਉਪ ਜੀ ਪ੍ਰੀਤ ਪ੍ਰੇਮ ਰਚਾਓ, ਮੰਤਰ ਤ੍ਰੇਈ ਸੁਆਓ, ਨੇਤਰੋਪੇਕ ਦਰਸ਼ਕ ਹੋ।

ਨਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੁ ਬਿਆਪ ਪ੍ਰਤਪਾਲੈ ਜੀਨ ਵਪਾਤ ਜੋ ਜੁਰਚ ਸੁਧ ਸਿਤਿਆਤ ਜਿਸ ਭਾਵ

ਪਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾਇ ਹੈ ਸੋ ਆਓ ਆੜ ਪੈਰ ਪ੍ਰਾਪੇ ਕੋ ਨੇਰਾ ਮਿਟੈ ਗਿਆਨ ਬਿਨ ਸੈ ਅੰਧੇਰਾ।

ਸਵਾਮੀ ਅੰਤਰ ਉਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁੱਖ ਦਰਦ ਮਨ ਤੇ ਪਹੁੰਚਾਏ ਸੱਚ

ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦਿਸੇ ਸਮਾਹੇ।

ਮੂਲ ਨਾ ਪਾਈਐ ਗੁਣ ਅਮੂਲ। ਸਰਬ ਜੋਤ ਮਹਿ ਜਾ ਕੀ ਜੋਤ, ਧਾਰਿਓ ਸਵਾਮੀ ਓਤ ਪੋਤ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨਮੈ ਹੋ ਵਿਸਾਸ। ਸੰਤ ਜਨਾ ਕਾ ਬੇਕਨ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਨਾ ਸੁਨੇ ਸੁਭ ਵਚਨ, ਸਰਬ ਵਿਆਪੀ ਰਾਮ ਸਿੰਘ ਰਚਨ। ਜਿਨ ਜਾਤਾ ਤਿਸੇ ਕੀ ਇਹ ਰਹਿਤ, ਸਤ ਵਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨ, ਕਣਕ ਰਾਵਣ ਹਰ ਪ੍ਰਭ ਜਾਣੈ। ਅੰਤਰ ਵਸੇ ਵਾਰ ਪਿਓ ਹੀ, ਨਾਨਕ ਦਰਸ਼ਨ ਦੇਖ ਸਾ ਮੋਹੀ। ਆਪ ਸਤ ਕਿਆ ਸਭ ਸਤ, ਤਿਸ ਪ੍ਰਭ ਤੇ ਸਗਲੇ ਉਤਪਾਤ। ਇਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਇਕੰਕਾਰ। ਅਨਕਲਾ ਲਖੀ ਨੈ ਜਾਏ, ਜਿਸ ਭਾਵ ਸਲਾਈ ਮਿਲਾਏ।

ਹੋਰੈ ਕਹ ਕਿਨੇ ਕਛ ਕਰਾਂ। ਆਪ ਭਲਾ ਕਰ ਤੂ ਤੇ ਅਥਨੀ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਉਤਪੁੱਤ ਆਪਣ ਸੰਗਰਾਚ।

ਵਰਤ ਸਾਸਤ੍ਰ ਵੇਦ ਵਖਾਣੀ ਸਗਲ ਮਤਾਤ ਕੇਵਲ ਹਰਨਾ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਪ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸਿਮਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ। ਚਕਰ ਚਹਿਨ ਅਰ ਬਨ ਜਾਤ ਅਰ ਪਾਤ ਨਹਿਨ ਜਹੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ। ਅਚਲ ਮੂਰਤ ਅਨੁਭਵ ਪ੍ਰਕਾਸ਼ ਅੰਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਨ ਗਣੀਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤ ਵੰਗ ਅਕਾਲੀ ਨਮਸਤ ਵੰਗ ਕਿਰਪਾਲੀ। ਨਮਸਤ ਰੂਪੇ ਨਮਸਤ ਰੂਪੇ ਨਮਸਤ ਪੇਖੇ ਨਮਸਤ ਲੇਖੇ ਨਮਸਤ ਅਕਾਏ ਨਮਸਤ ਅਜਾਏ ਨਮਸਤ ਗੰਜੇ ਨਮਸਤ ਪੰਜੇ ਨਮਸਤ ਨਾਮੇ ਨਮਸਤ ਕਾਮੇ ਨਮਸਤ ਕਰਮ ਨਮਸਤ ਧਰਮ ਨਮਸਤ ਨਾਮ ਨਮਸਤ ਧਾਮ ਨਮਸਤ ਜੀਤੇ ਨਮਸਤ ਪੀਤੇ ਨਮਸਤ ਵਾਹੇ ਨਮਸਤ ਢਾਹੇ ਨਮਸਤ ਨੀਲੇ ਨਮਸਤ ਨਾਦੇ ਨਮਸਤ ਛੇਦੇ ਨਮਸਤ ਅਗਾਧੇ ਨਮਸਤ ਅਗੰਜੇ ਨਮਸਤ ਅਪੰਜੇ ਨਮਸਤ ਉਦਾਰੇ ਨਮਸਤ ਅਪਾਰੇ

ਕੇ ਧਾਮੁ ਨ ਜਾਈ। ਸਰਬ ਮਾਨ ਸਰੋਤਰ ਮਾਨ ਸਦੈਵ ਮਾਨ ਤਾਹੀ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰੇਕ। ਦੇਵ ਭੇਵ ਨਾ ਜਾਣੀ ਜੈ ਬੇਦ ਔਰ ਕਤੇਵ, ਰੂਪ ਰੰਗ ਨ ਜਾਤ ਪਾਤ ਸੋ ਜਾਣੀ, ਕਹਿ ਜੀਵ ਤਾਤ ਮਾਤ ਨ ਜਾਤ ਜਾਕਰ ਜਨ ਮਰਨ ਬਿਹੀਨ। ਚੱਕਰ ਬੱਕਰ ਫਿਰੇ ਚਤਰ ਚੱਕ ਮਾਨੀ ਪੁਰਤੀਨ, ਲੋਕ ਚੌਦਹ ਕੇ ਵਿਖੇ ਜਗ ਜਾਪੀ ਜੈ ਜਾਪ, ਆਦ ਦੇਵ ਅਨਾਦ ਸਵੈ ਜਹਿ ਥਾਪ। ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ, ਸਰਵ ਵਿਸਵਰਚ ਸੁਜੰਭਵ ਗੜਨ ਭੰਜਨ ਹਾਰ, ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼, ਧਰਮ ਧਾਮ ਸੋ ਪਰਮ ਰਹਿਤਾ ਭੂਤ ਅਲਕ ਅਪੀਸ, ਅੰਗ ਰਾਗ ਨਾ ਰੰਗ ਜਾਕੇ ਜਾਤ ਪਾਤ ਨਾ ਨਾਮ, ਗਰਬ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ, ਆਪ ਰੂਪ ਅਮੀਕ ਅਨੁਸਤੇਕ ਪੁਰਖ ਅਵਧੂਤ, ਗਰਭ ਗੰਜਨ ਸਰਬ ਭੰਜਨ ਆਦ ਰੂਪ, ਸੂਤ ਅੰਗਹੀਨ ਅਭੰਗ ਨਾਤਮੇਕ ਪੁਰਖ ਅਪਾਰ, ਸਰਬ ਲਾਇਕ ਸਰਬ ਕਾਇਕ ਸਰਬ ਕੁਵਿਰਤ ਪਾਰ, ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ, ਸਰਬ

ਚਿਤ ਮਦ ਭਾਰ ਛੰਦ ਤਾ ਪ੍ਰਸਾਦ ਗੁਣ ਗਾਣੇ ਉਦਾਰ ਮਹਿਮਾ ਪਾਰਿਆ ਸੁਣਿਆ ਭੰਗ ਭੁਆਨੰਗ ਅਨੁਭਵ ਪ੍ਰਕਾਸ਼ ਅਨਿਸ ਅਜਾਨ ਬਾਹੂ ਸਹਾਨ ਸਾਹੂ ਰਾਜਾ ਰਾਜਪਾਨਾਨ ਪਾਨ ਦੇਵਾਨ ਦੇਵ ਪਵਾਮਾਨ ਇੰਦਰਾਂਦਰ ਬਾਲਾਨ ਬਾਲ ਰੰਗ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗਤ ਮਿਤ ਅਪਾਰ

ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬਿਜ ਬੀਜੇ ਨਮੋ ਰਾਜ ਸੰਤਾਂ ਸੰਸਾਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੋਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਰਤਾ ਨਮੋ ਸਤ ਰੂਪੇ ਨਮੋ ਇੰਦਰ ਇੰਦਰੇ ਅਨਾਦਿ ਵਿਭੂਤੇ

ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਕ ਅਭੇਕ ਅਨਾਮ ਅਕਾਮ ਗਹਾ ਟਹ ਨਾਥੇ ਪ੍ਰਮਾਥੇ ਅਜੋ ਨਿਯਮੋ ਨਿ ਨਾਗਿ ਨ ਰੰਗਿ ਨ ਰੂਪ ਨ ਰੇਖੇ ਕਰਮ ਪਰਮ ਗੰਜੇ ਅਲੇਕੇ ਭਜਨ ਪ੍ਰਿਆਦ ਛੰਦ ਨਮਾਸਤਲ ਪ੍ਰਣਾਮੇ ਸੁਮਾਤਲ ਪ੍ਰਣਾਸੀ ਅਗੰਜਲੋ ਨਾਮੇ ਸੁਮਾਤਲ ਨਿਵਾਸੀ ਨਿਰਕਾਮ ਭੂਤੇ ਸਮਾਨ ਨਿਰਕਾਮ ਵਿਭੂਤੇ ਨਿਰਕਾਮ ਵਿਭੂਤੇ ਸਮਾਤਲ ਸਰੂਪੇ ਕੁਕਰਮ ਪ੍ਰਣਾਸੀ ਸੁਧਰਮ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਗੁਰਿੰਦਾ ਸਮਾਤਲ ਨਿਵਾਸੀ ਜੈ ਵਿਭੂਤੇ ਗਜੈਵ ਗਨੀ ਮੇ ਹਰਿਯੰ ਕਰਿਯੰ ਕਰੀਮਲ ਰਹੀ ਮੇ ਚਤੁਰ ਚਕਰਵਰਤੀ ਚਤੁਰ ਚਕਰ ਭਾਵ ਸੁਭਮ ਸਰਵਦਾ ਸਰਵਯੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਤਾ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੇ ਕੇ ਸੂਰ ਸਰਵਾਰਧਨ ਸੁਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹਾ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਬਿਨੇ ਕ੍ਰਿਤੀ ਬਿਨੇ ਕ੍ਰਿਤੀ ਕੇ ਮਾਤੇ ਮਤੰਗ ਜਰੇ ਜਰ ਸੰਗਿਆ

ਆਰੀ ਪੁਜਾਨ ਕੇ ਭੂ ਫਲੀ ਬਿਦਨਿਆ ਸੀਸ ਨਜਾਤ ਵਿਚਾਰੇ ਤੇ ਪੈ ਤੋ ਕਾ ਪੈ ਭੂ ਤੰਦ ਕੋ ਨਾ ਗਈ ਪਾਏ ਪਧਾਰੇ ਜੀਤ ਪ੍ਰੇ ਸਭ ਦੇ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸ ਤਿਹੀ ਹਜਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਰੇ ਨਹੀਂ ਜਾਤ ਵਿਚਾਰੇ ਸਰੀ ਪਤ ਸਰੀ ਭਗਵਾਨ ਭਜੇ ਬਿਨ ਅੰਤ ਕੁਆਤ ਕੇ ਧਾਮ ਸੁਧਾਰੇ ਤੀਰਥ ਨਾ ਦਿਆਦਮ ਦਾਨਸ ਸੰਜਮਨੇ ਮਨ ਇਕ ਵਸੇ ਕੈ ਵੇਦ ਪੁਰਾਣਕ ਦੇਵ ਕਰਾਮ ਜਮੀਨ ਜਮਾਨ ਸੁਬਾਨ ਕੇ ਪੇਕੈ ਜਮੀਨ ਜਵਾਨ ਸਵਾਨ ਕੇ ਜਮੀਨ ਜਮਾਨ ਸਵਾਨ ਕੇ ਪੇਖੈ ਪੌਣ ਹਾਰ ਜਤੀ ਜਤ ਹਾਰ ਸਵੈ ਸੁਵਿਚਾਰ ਹਜ਼ਾਰ ਕੇ ਦੇਖੈ ਸਰੀ ਭਗਵਾਨ ਭਜੇ ਬਿਨ ਭੂਪ ਤੇ ਕ੍ਰਿਤੀ ਮਨੇਕ ਨ ਲੇਖੈ ਸੋਧ ਸਿਪਾਹ ਦੁਰੰਦੋ ਬਾਹ

kam uro chart pita jako pivna paut vidan taako kar paahan anmanat maha mood kash pidna janat mahadev ko kahet sada siv nirankar ka chintne pev aap apni budh jiti vant pen pen toy titi tumra lakhan jaye pasara kals ja pratham sansara ਇਕ ਰੂਪਾਂ ਨੂੰ ਸਰੂਪਾਂ ਰੰਗ ਪਿਓ ਰਾਵ ਕਈ ਭੂਪਾਂਡ ਜੇਰੇ ਸੇਜ ਕਿੰਨੀ ਉਪਜਖਾਨ ਬਹੁਤ ਰਚਦੀ ਨੀ ਕਹੂੰ ਫੁੱਲ ਰਾਜਾ ਹਵੇ ਬੈਠਾ ਕੌਂ ਸਿਮਰ ਪਿਓ ਸੰਕਰਿਆ ਕੈਠਾ ਸਗਰੀ ਸਿਰ ਦਿਖਾਈ ਚੰਪਾਉ ਆ ਜੁਗਾ ਸਰੂ ਸੁਆਂਬਾ ਵਰਛਾ ਮੇਰੀ ਤੁਮ ਕਰੋ ਸਿੱਖ ਵਾਰਾ ਸਿੱਖ ਸੰਘਰੋ ਦੁਸ਼ਟ ਜਿਤੇ ਉੱਠ ਵਤੇ ਉਤਪਾਤਾ ਸਗਲ ਮਲੇ ਸ਼ਿਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵ ਮਰੇ ਪੁਰਖ ਜਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਨ ਹੈ ਤਾ ਕੇ ਕਾਲ ਨਿਸ਼ਚ ਨਹਿ ਆਏ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰੈਸਟ ਟਰੈ ਤਤ ਕਾਲਾ ਕਿਰਪਾ ਦਿਸ਼ਟਨ ਜਾਏ ਨਹਾਰ ਹੋ ਤਾ ਕੇ ਤਾ ਤਨਕ ਮੁਹਾਰ ਹੋ ਰਿਧ ਸਿਧ ਕਰਮ ਸਭ ਹੋਈ ਦੁਸ਼ਾ ਸ਼ਵ ਸਕੇ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਪਾਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਾ

ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿ ਸੇਤੀ ਮਨ ਵਜੀਆ, ਵਧਾਈਆ ਰਾਗਤਨ ਪਰਿਵਾਰ ਪਰਿਆ ਸਬਦ ਗਾਵਣੇ ਆਈਆ।

ਨੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭ ਨਾ ਗਲਾ ਸਮਰਤ ਸੁਆਮੀ ਸੁਖ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਹੈ ਜਿਸ

ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਇਆ ਕਰ ਸਾਂਤ ਸੁਖ ਮਨਾਇਆ ਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜੀ ਦਿਆ ਵਡਿਆਈਆ ਕਹਿ ਨਾਮ ਸੁਣੋ ਸੰਤੋ ਸੰਤ ਰੂ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਤਿ ਘਰ ਸੁਭਾਗਾ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੁੱਧ ਦਵਾਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੁਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿੰਦੇ ਨਮਾਣੀ ਦੇ ਨਮਾਣੀ ਲਵੈ ਪਾਜੋ ਕਿਆ ਕਰੇ ਵਿਚਾਰੀਆ ਤੁਦ ਬਾ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ

ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਣਾ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰੂ ਕੀ ਜਿੰਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ, ਪਵਿੱਤ ਸੰਗਤ ਸਭ ਆਇਆ। ਕਹਿ ਦੇ ਪਵਿੱਤ ਸੁਣਦੇ ਪਵਿੱਤ, ਕਹਿ ਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿੰਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨ ਉਪਜੈ ਬਿਨ ਸਹਿਜ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸਾ ਜੀ ਉਮਲੀਨ ਹੈ ਕਿ ਸੰਜਮ ਧੂਤਾ ਜਾਏ, ਮਨ ਧੋ ਹੋ ਸਬਦ ਲਾਗੋ ਹਰ ਸੁਰ ਹੋ ਜਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ।

ਇਸ ਨਾਲ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਤੁਮ ਸੁਣੇ ਨਾਹੀਂ ਫਿਰੈ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚ

न जानी तेहि गुणी संसार भ्रम सुता सुत्या रहन बिहानी गुर कृपा ते से जिन जागे जिन हर मन वस्या बोले अमृत बाणी कह है नानक सो तत पाए जिस नंदन हर लिव लागे जागत रहन बिहानी माता के उदर में प्रतिपाल करे सो क्यों मनो विसारी है मनो क्यों विसारी है वरदाता जगन में आहार पहुंचावे ਉਸਨੂੰ ਕਿਉਂ ਪੁੱਛ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੁਮਾਲੀਆ ਕਹਿ ਹੈ ਨਾਨਕੇ ਵਰਦਾਤਾ ਸੁਖਮ ਨੂੰ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭੇ ਕੋ ਜੇ ਹੀ ਕਰਤਾ ਖੇਲ ਰਚਾਇਆ ਜਾ ਸੁਭਾਣ ਦਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਥਰ ਵਿਸਰੈ ਮੁਭਜੇ ਭਾ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੇ ਤਿਸ ਨੂੰ ਸਿਰ ਸੋਪੇ ਵਿੱਚੋਂ ਆਪ ਜਾਏ ਜਿਸਦਾ ਜੂਸ ਮਿਲ ਰਿਹਾ ਵਸ ਸਾਹਮਣੇ ਆਏ ਹਰ ਵਸੈ ਮਨ ਆਏ ਹਰ ਆਪ ਮੁਲਕ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਇਹੋ ਲਾਹ ਖੱਟੇ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਤੈ ਕਿੱਤੇ ਜਿਚਰ ਹਰ ਸੁਪਲੇ ਨ ਪਾਏ ਹਰ ਸੁਪਾਏ ਪੱਲੇ ਹਰ ਸੁਪਾਏ ਪੱਲੇ ਪੀਏ ਹਰ ਸੁਭਾਉਣ ਤਿਸ ਨਾ ਲਾਗੇ ਆਏ ਹੋ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ

ਏ ਸ੍ਰੀ ਰਾਮ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਦ ਜਗ ਜਗ ਮੈਂ ਆਇਆ ਹਰ ਜੋਤ ਰੱਖੀ ਤਦ ਜਗ ਮੈਂ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁੱਝ

ਵਿਆਪੀ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾਪੇ ਅਨ ਹੱਥ ਬਾਣੀ ਗੁਰ ਸਭ ਜਾਣੇ ਹਰਨਾਮ ਹਰ ਸੁਭੋਗੋ ਕਹਿ ਨਾਨ ਪ੍ਰਵਿਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ੍ਹਾਂ ਤੇਰਾ ਚਰਨ ਚਰਚਿਆ ਸੋ ਹਰ ਮਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਹੈ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੋਚ ਤਲਾਇਆ ਇਹ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋ ਤਰੀ ਹਰ ਬਿਨੇ ਅਵਰ ਨਾ ਦੇਖੋ ਕੋਈ ਹਰ ਬਿਨੇ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾਵੇ ਕਹਾਰੇ ਕਹਿ ਹਰ ਬਿਨੇ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰਾਂ ਸੇ ਸਤਿਗੁਰੂ ਮਿਲਿਆ ਤੇ ਪ੍ਰਿਸ਼ਟ ਹੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣਨੇ ਨੂੰ ਪਠਾਏ ਸਾਚਾ ਸੁਣਨੇ ਨੂੰ ਪਠਾਏ ਸ੍ਰੀ ਲਾਏ ਸੁਣ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲਖ ਵਿਡਾਣੀ ਤਾਂ ਕਿ ਗਦ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ

ਵਾਜਾ ਪਵਣ ਬਜਾਇਆ ਇਹੋ ਸੁਹਿਲਾ ਸਭ ਇਹੋ ਸੁਹਿਲਾ ਸਭ ਸੁਹਾਵਾ ਇਹੋ ਸਾਚਾ ਸੁਹਿਲਾ ਜੀਓ।

ਪਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਤਿਤ ਕੀ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾ ਵਿਸਾਰੀ, ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਬੇਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਗੁਰੂ ਰੂਪ ਸਾਹਿਬ ਸੰਤ ਜੀਓ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਮਿਹਰ ਕੀਤੀ, ਆਪ ਸਾਰੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਰਾਹੀਂ ਇੰਟਰਨੈਟ ਰਾਹੀਂ ਗੁਰੂ ਘਰ ਦੇ ਵਿੱਚ ਆ ਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕੀਤਾ। ਸਤਿਗੁਰੂ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਸਿੱਖੀ ਦਾਨ ਭਰੋਸਾ ਦਾਨ ਬਖਸ਼ਿਸ਼ ਕਰਨ। ਆਓ ਸੁਣੋ, ਆਸਾ ਜੀ ਵਾਰ ਦਾ ਸਮਾਂ ਹੋ ਚੁੱਕਾ ਹੈ ਜੀ। ਆਪ ਜੀ ਨੂੰ ਅਤਿ ਸਤਿਕਾਰਯੋਗ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨੇ ਵਾਲੇ ਆਪ ਜੀ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਨਿਹਾਲ ਕਰਨਗੇ ਜੀ। ਭਾਈ ਸਾਹਿਬ ਜੀ ਹੁਣ ਕੋਲੋਂ ਆਸਾ ਜੀ ਦੀ ਵਾਰ ਦਾ ਕੀਰਤਨ ਸ਼੍ਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਕਿਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਕਿਹੋ ਪ੍ਰਿਆਰਥ ਨਾ ਜਾਪੇ ਜੇ ਕਿਸੇ

ਮੌਨ ਵੀ ਕੂਤਾ ਕਿਉਂ ਜਾਗੈ ਗੁਰ ਬਿਨ ਸੂਤਾ ਪਾਗੂ ਪੇਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਦੇ ਪਥ ਗਵਾਈ ਬਿਨ ਨਾ ਵੈ ਕਿਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਦਰ।

ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤੇ

0: ਸਤਿਗੁਰਾਂ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜ੍ਹਾ, ਜਿੰਨਾ ਸ਼ੁਕਰ ਕਰੀਏ ਥੋੜ੍ਹਾ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪਰਮ ਮੇਰਾ, ਆਪਣੇ ਦਿਨ ਦੀ ਸ਼ੁਰੂਆਤ ਕਰ ਰਹੇ ਹੋ ਸੱਚੇ ਪਾਤਸ਼ਾਹ ਜੀ। ਸਵਾਸ ਸਵਾਸ ਨਾਮ ਸਿਮਰਨ, ਸਵਾਸ ਸਵਾਸ ਤੁਹਾਡੀ ਯਾਦ ਸਾਡੀ ਝੋਲੀ ਵਿੱਚ ਪਾ ਦਿਓ। ਚੰਗੇ ਕਰਮ ਮਹਾਨ ਕਰਮ ਬਣ ਜਾਣ, ਜੀਵਨ ਯਾਤਰਾ ਸਫਲੀ ਹੋ ਜਾਏ, ਐਸਾ ਤਰਸ ਐਸਾ ਕਰਮ ਸਾਡੇ ਤੇ ਕਰ ਦਿਓ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਮਰੋ ਸਵਾਓ ਸਦਾ ਸਦ ਭੂਲਣ, ਅਸੀਂ ਕਦਮ ਕਦਮ ਤੇ ਭੁੱਲਣ ਹਾਰ, ਜੋ ਪਏ ਹਮਨਾ ਪਾਪ ਕਰਨ ਤਾਂ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਦਾ। ਭਗਤ ਰਵਿਦਾਸ ਜੀ ਕਹਿੰਦੇ, ਜੇ ਮੈਂ ਪਾਪੀ ਨਾ ਹੁੰਦਾ ਤੇ ਤੁਸੀਂ ਫਿਰ ਬਖਸ਼ਣ ਪਿਤਾ ਕਿਵੇਂ ਹੁੰਦੇ? ਤੁਸੀਂ ਬਖਸ਼ਣ ਯੋਗ ਹੋ, ਤੁਸੀਂ ਰੱਖਣ ਯੋਗ ਹੋ, ਤੁਮ ਤੋਂ ਰੱਖਣ ਹਾਰ ਦਇਆ, ਤੁਸੀਂ ਰੱਖਣ ਵਾਲੇ ਹੋ ਸੱਚੇ ਪਾਤਸ਼ਾਹ ਜੀ, ਮਿਹਰ ਕਰੋ ਮਿਹਰ ਕਰੋ। ਗੁਰੂ ਰਾਮਦਾਸ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਸਾਹਿਬ ਜੀ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਬਾਲਾ ਪ੍ਰੀਤਮ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਜਿੱਥੇ ਇੱਕੋ ਹੀ ਸਰੂਪ ਹੈ, ਸਰੀਰ ਬਦਲਦੇ ਗਏ, ਦਸਾਂ ਪਾਤਸ਼ਾਹੀਆਂ ਨੇ ਕਮਾਈਆਂ ਕੀਤੀਆਂ, ਰੂਹਾਨੀਅਤ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਨਮੁਖ ਨੇ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰੂ ਬਾਣੀ ਕਹਿ ਸੇਵਕ ਜਨਮਾਣੀ, ਪਰ ਤੱਕ ਗੁਰੂ ਨੇ ਸਤਾਰੇ ਸਾਡੇ ਤੁਹਾਡੇ ਸਭ ਦੇ ਕਾਰਜ, ਰਾਸ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤਾ ਕਲਾ। ਆਓ ਸਨਮਾਨ ਯੋਗ ਭਾਈ ਸਾਹਿਬ ਜੀ, ਭਾਈ ਗੁਰਮੇਲ ਸਿੰਘ ਜੀ ਟੋਰੋਂਟੋ ਵਾਲੇ, ਕਈ ਰੋਜ਼ਾਂ ਤੋਂ ਕਈ ਦਿਨਾਂ ਸਾਨੂੰ ਮਹਾਰਾਜ ਦੇ ਗੁਰਮਤ ਨਾਮ ਵਿਚਾਰਾਂ ਨਾਲ ਜੋੜ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਆਓ ਨਿਹਾਲੋ ਨਿਹਾਲ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸਤਿਗੁਰੂ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵ ਅਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਸੁਣੀ ਯਾਰ ਹਮਾਰੇ ਸੱਜਣ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ

ਘੜੀ ਮੇਰਾ ਤਨ ਮਨ ਮੌੜਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਅਮਾਂਦਰ ਸਟ ਸੁਭ ਕਰੇ

ਬਿਨ ਸਨਾਮ ਵਿਸਾਰੀ। ਗੁਰੂ ਸਵਾਰੀ ਸੰਗਤ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਵਿਚ ਇਕ ਸ਼ਬਦ ਪੜੀਏ, ਪੱਟਾਂ ਦਾ ਸੋਈਆ ਪ੍ਰਭ ਦਾ ਤੋ ਦਾ ਤਾਰ ਪਰਿਓ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੀਨ ਜੇ ਲਗ ਪਹੁਜਲ ਤਰਨਾ। ਬਿਣਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ, ਦੇਹੋ ਦਰਸਵਣ ਚਾਓ ਭਗਤ ਇਹੋ ਮਨ ਠਹਰਾਵੈ। ਬੱਲੀਓ ਚਿਰਾਗ ਅੰਧਿਆਰ ਮਹ ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹ ਪ੍ਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਬ੍ਰਹਮ ਸਵਰੂਪ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਸ਼ਬਦ ਦੇ ਰਹਾਉ ਦੇ ਅੰਮ੍ਰਿਤ ਬਚਨ ਨੇ। ਸੁਣ ਪੰਡਤ ਕਰਮਾ ਕਾਰੀ, ਜਿਤ ਕਰਮ ਸੁਖ ਉਪਜੈ ਭਾਈ, ਸੁਆ ਤੁਮ ਤਤ ਵਿਚਾਰੀ। ਗੁਰਦੇਵ ਮਹਾਰਾਜ ਕਿਰਪਾ ਕਰਦੇ ਨੇ, ਹੇ ਭਾਈ ਪੰਡਤ ਸੁਣ, ਤੂੰ ਬਾਹਰਲੇ ਕਰਮ ਤਾਂ ਕਰ ਰਿਹਾ ਹੈ, ਕੇਵਲ ਉਹ ਕਰਮ ਕਰ, ਧਿਆਨ ਦੇ ਕੇ ਸੁਣ, ਜਿਨ੍ਹਾਂ ਕਰਮਾਂ ਦੁਆਰੇ ਮੇਰੇ ਗੁਰੂ ਦੀ ਕਿਰਪਾ ਵਰਤ ਜਾਵੇ। ਕਰਮ ਤੋਂ ਭਾਵ ਉਹਦੀ ਕਿਰਪਾ ਹੋ ਜਾਵੇ। ਇਹੋ ਜਿਹੇ ਜਾਪ ਨੂੰ ਜਪ, ਇਹੋ ਜਿਹਾ ਕਰਮ ਕਰ, ਸੁਖ ਉਪਜੈ, ਸੁਖ ਦੀ ਪ੍ਰਾਪਤੀ ਹੋ ਜਾਵੇ ਭਾਈ। ਆਤਮ ਤਤ ਵਿਚਾਰੀ ਸੋ, ਜੋ ਆਤਮਾ ਦਾ ਸਿਧਾਂਤ ਹੈ, ਤਤ ਹੈ, ਨਿਚੋੜ ਹੈ, ਉਹ ਪ੍ਰਾਪਤ ਹੋ ਜਾਵੇ। ਤਾਂ ਮਹਾਰਾਜ ਕਹਿੰਦੇ ਨੇ, ਜਿਹੜੇ ਤੂੰ ਬਾਹਰਲੇ ਕਰਮ ਕਰ ਰਿਹਾ, ਦਿਖਾਵੇ ਵਾਲੇ ਮਾਤਰ ਹੈ, ਆਸਾਂ ਲੰਮੇਰੀਆਂ ਲਾਈਆਂ ਹੋਈਆਂ ਨੇ, ਉਤੋਂ ਬੁੱਧੀ ਦੀਆਂ ਵਾਸ਼ਨਾਵਾਂ ਵੀ ਪੈਦਾ ਹੁੰਦੀਆਂ ਨੇ। ਪਾਤਸ਼ਾਹ ਜੀ ਕਹਿੰਦੇ, ਭਾਈ ਕਰਮ ਧਰਮ ਬੰਧਕਾਰੀ, ਤਾਂ ਉਹ ਜਿਹੜੇ ਕਰਮ ਨੇ ਭਾਵੇਂ ਹੈ ਧਰਮ ਵਾਲੇ ਨੇ, ਪਰ ਬੰਧਨ ਰੂਪ ਬਣ ਜਾਂਦੇ ਨੇ, ਕਿਉਂਕਿ ਸੰਸਾਰ ਦੀ ਜਿਹੜੀ ਪਦਾਇਸ਼ ਹੈ, ਅੱਗੇ ਜਾ ਕੇ ਬਾਤ ਸਪਸ਼ਟ ਹੋ ਜਾਣੀ ਹੈ, ਪਾਪ ਤੇ ਪੁੰਨ ਕਰਕੇ ਜੀਵਾਂ ਦੀ ਪੈਦਾਇਸ਼ ਹੋਈ ਹੈ। ਜਿਹਦੇ ਕੋਈ ਪੁੰਨ ਬਹੁਤੇ ਨੇ ਉਹ ਸੁੱਖ ਬਹੁਤਾ ਲੈ ਲੈਂਦਾ, ਜਿਹਦੇ ਪੁੰਨ ਘੱਟ ਨੇ ਪਾਪ ਜ਼ਿਆਦੇ ਨੇ ਉਹ ਦੁੱਖ ਆ ਜਾਂਦਾ ਹੈ। ਪਰ ਹੈ ਦੋਵੇਂ ਖਤਮ ਹੋਣ ਵਾਲੇ ਨੇ, ਪਾਪ ਵੀ ਖਤਮ ਹੋ ਜਾਂਦਾ ਹੈ ਤੇ ਪੁੰਨ ਵੀ ਖਤਮ ਹੋ ਜਾਂਦਾ ਸਮੇਂ ਸਮੇਂ ਦੇ ਮੁਤਾਬਕ। ਇਸ ਕਰਕੇ ਮਹਾਰਾਜ ਕਹਿੰਦੇ, ਇਹਨਾਂ ਤੋਂ ਉੱਪਰ ਉੱਠ ਕੇ ਨਿਸ਼ਕਾਮਤਾ ਦੇ ਵਿੱਚ ਆ ਕੇ ਉਹ ਕਰਮ ਕਰ ਜਿਹਦੇ ਵਿੱਚ ਕੋਈ ਆਸਾ ਨਹੀਂ ਹੈ, ਬੁੱਧੀ ਦੀ ਵਾਸ਼ਨਾ ਨਹੀਂ ਹੈ, ਕੇਵਲ ਇੱਥੋਂ ਤੱਕ ਆ ਜਾਂਦੀ ਹੈ ਵੀ ਬਸ ਅੰਦਰ ਦੀਆਂ ਸਾਰੀਆਂ ਵਾਸ਼ਨਾਵਾਂ ਮੁੱਕ ਜਾਂਦੀਆਂ ਨੇ। ਪਰ ਵਾਸਤਵ ਵਿੱਚ ਵੇਖਿਆ ਜਾਵੇ ਤਾਂ ਜਿੰਨਾ ਚਿਰ ਅੰਦਰ ਆਸ ਨਾ ਹੋਵੇ ਉਹਨਾਂ ਚਿਰ ਬੰਦਗੀ ਵੱਲੇ ਤੁਰਿਆ ਵੀ ਨਹੀਂ ਜਾਂਦਾ। ਪਰ ਬੰਦਗੀ ਐਸੀ ਹੈ, ਸਹਿਜੇ ਸਹਿਜੇ ਜਪਦਿਆਂ ਜਪਦਿਆਂ ਸਾਰੀਆਂ ਆਸਾਂ ਜਿਹੜੀਆਂ ਉਹ ਖਤਮ ਕਰ ਦਿੰਦੀ ਹੈ। ਆਪਾਂ ਧਰੂ ਦੀ ਕਈ ਵਾਰ ਗੱਲ ਕਰਦੇ ਹਾਂ ਵੀ ਜਿਸ ਵੇਲੇ ਮਾਤਾ ਨੇ ਗੋਦ ਵਿੱਚੋਂ ਪਿਤਾ ਦੀ ਠਾ ਦਿੱਤਾ ਤਾਂ ਉਸ ਵੇਲੇ ਮਾਂ ਨੂੰ ਪੁੱਛਦਾ ਹੈ ਵੀ ਕਿਸ ਉੱਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਣ ਮੀਤਾ, ਤੇ ਮਾਂ ਨੇ ਇੱਕੋ ਹੀ ਗੱਲ ਕਹੀ, ਪੁੱਤਰ ਪਰਮੇਸ਼ਰ ਆਰਾਧੀ ਹੈ ਜਿੱਦੋ ਹੋਈ ਹੈ ਪਤ ਪੁਨੀਤਾ, ਵੀ ਪਤਤਾਂ ਤੋਂ ਪਵਿੱਤਰ ਹੋ ਜਾਂਦਾ, ਤਪ ਕਰਨ ਵਾਸਤੇ ਚੱਲਦਾ ਹੈ, ਨਾਰਦ ਮੁਨ ਮਿਲਦਾ, ਕਿੱਥੇ ਚੱਲਿਆ, ਬੰਦਗੀ ਕਰਾਂਗਾ, ਕਾਹਦੇ ਵਾਸਤੇ ਕਰਾਂਗਾ, ਆਸਾ ਲੱਗੀ ਹੈ ਰਾਜ ਭਾਗ ਮਿਲ ਜਾਵੇਗਾ। ਵਾਪਸ ਆਉਂਦਾ ਪਿਤਾ ਨੂੰ ਕਹਿੰਦਾ ਕਿ ਨਾਰਦ ਮੁਨੀ ਉਤਾਣ ਪਾਂਦਰੂ ਵੀ ਉਹਦਾ ਭਾਈ ਬਣਦਾ ਰਾਜ ਦੇ ਦੇ, ਸਾਰਾ ਨਹੀਂ ਦੇਣਾ, ਤੇਰਾ ਪੁੱਤਰ ਹੈ। ਰਾਜਾ ਉਤਾਣ ਪਦ ਕਹਿੰਦਾ ਸੱਦ ਲਓ ਰਾਜ ਦੇ ਦਿੰਦਾ। ਪਰ ਜਿਸ ਵੇਲੇ ਧਰੂ ਕੋਲ ਜਾ ਕੇ ਨਾਰਦ ਮੁਨੀ ਕਹਿੰਦਾ ਆਪ ਹੀ ਤੇਰਾ ਬਣਦਾ ਹਿੱਸਾ ਦਵਾ ਦਿਆਂ, ਤਾਂ ਉਹ ਕਹਿੰਦਾ ਅਜੇ ਤਾਂ ਮੈਂ ਤਪ ਕੀਤਾ ਹੀ ਨਹੀਂ, ਅਜੇ ਤਾਂ ਮੈਂ ਨਾਮ ਜਪਿਆ ਹੀ ਨਹੀਂ, ਅਜੇ ਤਾਂ ਮੈਂ ਇਸ ਪਾਸੇ ਤੁਰਿਆ ਹੀ ਹਾਂ, ਹੁਣ ਮੈਂ ਉਹ ਰਾਜ ਲੈਣਾ। ਉਹ ਰਾਜ ਮਿਲ ਗਿਆ, ਚੱਲ ਹੋ ਗਿਆ, ਸਾਰੀਆਂ ਛਾਵਾਂ ਮੁੱਕ ਗਈਆਂ, ਕੇਵਲ ਪਰਮਾਤਮਾ ਦਾ ਰੂਪ ਹੋ ਗਿਆ। ਤਾਂ ਮਹਾਰਾਜ ਕਹਿੰਦੇ ਨੇ ਉਹਨਾਂ ਆਸਾਂ ਨੂੰ ਛੱਡ ਕੇ, ਬੁੱਧੀ ਦੀਆਂ ਵਾਸ਼ਨਾਵਾਂ ਨੂੰ ਛੱਡ ਦੇ, ਤਾਂ ਵਾਹਿਗੁਰੂ ਜੀ ਦੀ ਇਬਾਦਤ ਕਰ, ਕਰਮ ਧਰਮ ਬੰਧਕਾਰੀ, ਨਹੀਂ ਤਾਂ ਧਰਮ ਵਾਲੇ ਕੀਤੇ ਹੋਏ ਕਰਮ ਵੀ ਤੇਰੇ ਬੰਧਨ ਰੂਪ ਪੈ ਜਾਣੇ ਨੇ, ਇਹਨਾਂ ਨੇ ਸਾਥ ਨਹੀਂ ਦੇਣਾ। ਤੁਸੀਂ ਬਹੁਤ ਵਾਰ ਸ਼ਬਦ ਸੁਣਿਆ ਹੈ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ, ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ।
ਵੇਦ ਕਤੇ ਸਿਮਰਤ ਸਭ ਸਾਸਤ, ਇਹਨ ਪੜਿਆ ਮੁਕਤ ਨ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਮਹਾਰਾਜ ਨੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਾਪ ਪੁੰਨ ਜਗ ਜਾਇਆ ਭਾਈ, ਪਾਪ ਤੇ ਪੁੰਨ ਕਰਕੇ ਜਗ ਜਿਹੜਾ ਪੈਦਾ ਹੋਇਆ ਸ੍ਰਿਸ਼ਟੀ ਰਚੀ ਹੈ। ਤਾਂ ਮਹਾਰਾਜ ਕਹਿੰਦੇ ਨੇ ਬਿਣਸੈ ਨਾਮ ਵਿਸਾਰੀ, ਹਾਂ ਨਾਮ ਤੋਂ ਬਿਨਾਂ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਨਾਮ ਵਿਸਰ ਜਾਂਦਾ ਹੈ ਉਹ ਫਿਰ ਬਿਣਸ ਜਾਂਦਾ ਹੈ, ਅਗਰ ਜਿਹਨੂੰ ਨਾਮ ਨਹੀਂ ਵਿਸਰਦਾ ਨਾਮ ਜਪਦਿਆਂ ਜਪਦਿਆਂ ਉਹਦਾ ਰੂਪ ਹੋ ਜਾਂਦਾ ਹੈ ਫਿਰ ਉਹਦਾ ਬਿਣਸਣਾ ਨਹੀਂ ਹੁੰਦਾ, ਉਹ ਤਾਂ ਪਰਮਾਤਮਾ ਦਾ ਰੂਪ ਹੋ ਜਾਂਦਾ, ਉਹਦੇ ਵਿੱਚ ਹੀ ਉਹ ਲੀਨ ਹੋ ਜਾਂਦਾ। ਸੂਰਜ ਕਿਰਨ ਮਲੇ ਜਲ ਕਾ ਜਲ ਹੂਆ ਰਾਮ, ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨੇ ਪੁੰਨ ਕਰਮ ਵੀ ਸਹਿਜੇ ਸਹਿਜੇ ਖਤਮ ਹੁੰਦਿਆਂ ਹੁੰਦਿਆਂ ਖਤਮ ਹੋ ਜਾਂਦੇ ਨੇ, ਅਗਰ ਜੇ ਪਾਪ ਨੇ ਨਾਮ ਜਪਦਾ ਜਾਵੇ ਨਾਮ ਦਾ ਜਪਦਾ ਜਾਵੇ ਤਾਂ ਪਾਪ ਕੱਟੇ ਜਾਂਦੇ ਨੇ, ਇਹ ਮੇਰੇ ਗੁਰੂ ਦੀ ਵਡਿਆਈ ਹੈ। ਤਾਂ ਮਹਾਰਾਜ ਕਹਿੰਦੇ ਜਗ ਜਾਇਆ, ਜਗ ਨੇ ਜਨਮ ਹੀ ਇਸੇ ਕਰਕੇ ਪੈਦਾ ਹੋਇਆ ਹੈ। ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਵੇਕਾਰੀ। ਤਾਂ ਮਹਾਰਾਜ ਕਹਿੰਦੇ ਸੰਸਾਰ ਵਿੱਚ ਮਾਇਆ ਜਿਹੜੀ ਹੈ ਪਰਮਾਤਮਾ ਨੇ ਪੈਦਾ ਕੀਤੀ ਹੈ, ਜੀਵ ਨੂੰ ਮੋਹ ਲੈਂਦੀ ਹੈ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਕਾਈ। ਜਿੰਨੇ ਸੰਸਾਰ ਦੇ ਵਿੱਚ ਜੀਵ ਨੇ ਸਾਰੇ ਮਾਇਆ ਦੇ ਮੋਹ ਵਿੱਚ ਗਲਤਾਨ ਹੋਏ ਨੇ। ਜਲ ਕੇ ਮੀਨ ਮਾਇਆ ਕੇ ਬਿਧੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁੰਚਰ ਕੋ ਵਿਆਪੇ, ਭੁਆੰਗਮ ਭ੍ਰਿੰਗ ਮਾਇਆ ਮੈਂ ਖਾਪੇ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਪਾਤਸ਼ਾਹ ਜੀ ਕਹਿੰਦੇ ਜਿੰਨੇ ਜੀਵ ਨੇ ਉਹ ਡਾਵਾਂ ਡੋਲ ਨੇ। ਸਾਕਰ ਮਾਖੀ ਅਧਕ ਸੰਤਾਪੇ, ਤੁਰੇ ਉਸ਼ਟ ਮਾਇਆ ਮੈਂ ਪਹਿਲਾ, ਸਿੱਧ 84 ਮਾਇਆ ਮੈਂ ਖੇਲਾ। ਛੇ ਜਤੀ ਮਾਇਆ ਕੇ ਬੰਦਾ, ਨਵੇਂ ਨਾਥ ਸੂਰਜ ਅਰ ਚੰਦਾ। ਤਪੇ ਰਖੀ ਸਰ ਮਾਇਆ ਮੈਂ ਸੂਤਾ, ਮਾਇਆ ਮੈਂ ਕਾਲ ਅਰ ਪੰਚ ਦੂਤਾ। ਸਵਾਣ ਸਿਆਲ ਮਾਇਆ ਮੈਂ ਰਾਤਾ, ਬੰਤਰ ਚੀਤੇ ਅਰ ਸਿੰਘਾਤਾ। ਮਾਂ ਜਾਰ ਗਾਡਰ ਅਰ ਲੂਬਰਾ, ਬਿਰਖ ਮੂਲ ਮਾਇਆ ਮੈਂ ਪਰਾ। ਮਾਇਆ ਅੰਤਰ ਭੀਨੇ ਦੇਵ, ਸਾਗਰ ਇੰਦਰ ਅਰ ਤਰ ਧੇਵ। ਕਹਿ ਕਬੀਰ ਜਿਸ ਉਦਰ, ਤਿਸ ਮਾਇਆ ਤਵ ਛੂਟੇ ਜਬ। ਸਾਧੂ ਪਾਇਆ ਉਦਰ, ਜਿਹਨੂੰ ਢਿੱਡ ਲੱਗਾ ਹੈ ਨਾ ਉਹਨੂੰ ਮਾਇਆ ਵੀ ਨਾਲ ਹੀ ਲੱਗੀ ਹੈ। ਛੁਟਕਾਰਾ ਕਦੋਂ ਹੈ? ਜਦੋਂ ਗੁਰੂ ਮਿਲ ਜਾਵੇ, ਰੱਬ ਮਿਲ ਜਾਵੇ, ਫਿਰ ਉਹ ਮਾਇਆ ਦੇ ਵਿੱਚ ਹੀ ਨਿਰਲੇਪ ਹੋ ਜਾਂਦਾ ਹੈ। ਗਰੀਬ ਨਿਵਾਜ ਕਹਿੰਦੇ ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਵੇਕਾਰੀ। ਤਾਂ ਕੀਤੇ ਹੋਏ ਕਰਮ ਵੀ ਜਿਹੜੇ ਨੇ ਦਿਖਾਵੇ ਵਾਲੇ, ਭਾਵੇਂ ਹੈ ਧਰਮ ਦੇ ਨੇ, ਉਹ ਬੇਅਰਥੀ ਚਲੇ ਜਾਂਦੇ ਨੇ। ਸੁਣ ਪੰਡਤ ਕਰਮਾਕਾਰੀ, ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ ਰਹਾਉ। ਸਾਸਤ ਬੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਸ਼ਾਸਤਰਾਂ ਨੂੰ ਵੇਦਾਂ ਨੂੰ ਖਲੋ ਖਲੋ ਕੇ ਪੜਿਆ ਹੈ, ਵਿਚਾਰਿਆ ਹੈ, ਉਪਦੇਸ਼ ਵੀ ਦਿੱਤਾ ਹੈ, ਪਰ ਮਹਾਰਾਜ ਕਹਿੰਦੇ ਭਾਈ ਜਿਹੜੇ ਕਰਮ ਕਰ ਰਹੇ ਪੰਡਤਾਂ, ਇਹ ਤੇ ਸੰਸਾਰੀ ਕਰਮ ਨੇ, ਸੰਸਾਰੀ ਕਰਮਾਂ ਦੇ ਨਾਲ ਮੇਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੈ। ਸਾਧ ਕਰਮ ਜੋ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਉਹ ਕਰਮ ਕਰ ਜਿਹਦੇ ਕਰਕੇ ਤੂੰ ਮਾਨਸ ਤੋਂ ਦੇਵਤਾ ਹੀ ਬਣ ਜਾਵੇਂ, ਹੈ ਮਨੁੱਖ ਹੈ। ਮਹਾਰਾਜ ਜੀ ਕਿਰਪਾ ਕਰਦੇ ਨੇ ਗੁਰਦੇਵ ਜੀ, ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਸ਼ਾਸਤਰਾਂ ਵੇਦਾਂ ਨੂੰ ਪੜ੍ਹ ਕੇ, ਸਿਧਾਂਤ ਨੂੰ ਲੈ ਕੇ, ਫਿਰ ਉਹਦੀ ਵਿਚਾਰ ਕਰਕੇ ਆਤਮਾ ਦੇ ਤਤ ਤੱਕ ਪਹੁੰਚਣਾ ਕਰ। ਪਾਖੰਡ ਮੈਲ ਨਾ ਚੂਕਈ ਭਾਈ, ਅੰਤਰ ਮੈਲ ਵਿਕਾਰੀ। ਕਰਮ ਤਾਂ ਕਰ ਰਿਹਾ ਹੈ, ਪਰ ਮਹਾਰਾਜ ਕਹਿੰਦੇ ਉਹਨਾਂ ਕਰਮਾਂ ਦੇ ਨਾਲ ਦਿਖਾਵਾ ਪੈਦਾ, ਉਹਦੇ ਨਾਲ ਤੇਰਾ ਮੈਲ ਨਹੀਂ ਜਾਣੇ, ਕਿਉਂਕਿ ਉਹਦੇ ਵਿੱਚ ਪਖੰਡ ਹੈ। ਜਿਸ ਵਿੱਚ ਪਖੰਡ ਹੈ ਉਹ ਪ੍ਰਾਪਤੀ ਨਹੀਂ ਹੋਵੇਗੀ। ਪਾਖੰਡ ਮੈਲ ਨਾ ਚੂਕਈ ਭਾਈ, ਹੇ ਭਾਈ ਪਖੰਡ ਵਾਲੇ ਕਰਮ ਧਰਮਾਂ ਦੇ ਨਾਲ ਤੇਰੇ ਅੰਦਰ ਦੀ ਮੈਲ ਨਹੀਂ ਜਾਣੀ। ਮੱਲਨ ਅਵਰਨ ਵਿਕਸ਼ੇਪ, ਇਹਨਾਂ ਮੈਲਾਂ ਨੇ ਹਿਰਦੈ ਗਲੀਚ ਕੀਤਾ ਪਿਆ ਹੋਇਆ ਹੈ। ਜਿਵੇਂ ਕੇਸਾਂ ਨੂੰ ਤੇਲ ਲਾਈਏ, ਦਸਤਾਰ ਛੋਟੀ ਕੇਸ ਕੀ ਬੰਦੀ, ਉਹ ਇੰਨੀ ਕਈ ਵਾਰ ਹੋ ਜਾਂਦੀ ਹੈ ਨਾ ਤੇਲ ਨਾਲ, ਭਾਵ ਉਹਦੇ ਵਿੱਚੋਂ ਤੇਲ ਨਿਕਲਦਾ ਹੀ ਨਹੀਂ। ਜਾਂ ਇਉਂ ਕੋਲਾ ਕਹਿ ਲਓ ਜਿਵੇਂ ਕੋਲੂ ਵਾਲੀ ਕੱਪੜਾ ਹੁੰਦਾ ਹੈ ਛੋਟਾ ਜਿਹਾ, ਉਹ ਇੰਨਾ ਗਲੀਚ ਹੋ ਜਾਂਦਾ ਹੈ, ਉਹ ਵਾਰ ਵਾਰ ਧੋਣ ਦੇ ਨਾਲ ਵੀ ਉਹਦੀ ਮੈਲ ਨਹੀਂ ਉਤਰਦੀ। ਮਹਾਰਾਜ ਕਹਿੰਦੇ ਆ ਪਖੰਡ ਵਾਲੇ ਜਿਹੜੇ ਕਰਮ ਨੇ ਇਹਨਾਂ ਨਾਲ ਮੈਲ ਨਹੀਂ ਉਤਰਦੀ। ਅੰਤਰ ਮੈਲ ਵਿਕਾਰੀ, ਕਿਉਂਕਿ ਅੰਤਰ ਤਤ ਤੱਕ ਮੈਲ ਚਲੇ ਗਈ ਹੈ।
ਇਸ ਮੈਲ ਨੂੰ ਧੋਣ ਵਾਸਤੇ ਕੇਵਲ ਪਖੰਡ ਨੂੰ ਦੂਰ ਕਰਨਾ ਪਵੇਗਾ, ਦਿਖਾਵੇ ਨੂੰ ਦੂਰ ਕਰਨਾ ਪਵੇਗਾ। ਇਨ ਬਿਦ ਡੂਬੀ ਮਾਕੁਰੀ ਪਾਈ ਊਂਡਾ ਸਿਰ ਕੈ ਭਾਰੀ। ਜਿਵੇਂ ਮੱਕੜੀ ਹੁੰਦੀ ਹੈ, ਉਹ ਜਾਲ ਬੁਣਦੀ ਹੈ, ਬੁਣਦਿਆਂ ਬੁਣਦਿਆਂ ਉਹਦੀ ਜਿਹੜੀ ਉੱਪਰਲੀ ਸਿਰੀ ਜੀ ਹੁੰਦੀ ਹੈ ਉਹ ਮੋਟੀ ਭਾਰੀ ਹੋ ਜਾਂਦੀ ਹੈ, ਉਹ ਪੁੱਠੀ ਹੋ ਜਾਂਦੀ ਹੈ, ਬਸ ਉਸੇ ਜਾਲ ਚ ਆਪ ਹੀ ਫਸ ਜਾਂਦੀ ਹੈ। ਕਈ ਵਾਰ ਧਾਨ ਹੁੰਦਾ ਜਿਹਨੂੰ ਝੋਨਾ ਕਹਿੰਦੇ, ਉਹਦੇ ਵਿੱਚ ਮੱਕੜੀਆਂ ਹੁੰਦੀਆਂ ਨੇ, ਉਹ ਸਹਿਜੇ ਸਹਿਜੇ ਖਾਂਦੀ ਖਾਂਦੀ ਖਾਂਦੀ ਜਦੋਂ ਉੱਡਣ ਲੱਗਦੀ ਹੈ, ਖਾਂਦਿਆਂ ਖਾਂਦਿਆਂ ਉਹਦਾ ਪੇਟ ਜ਼ਿਆਦਾ ਭਰ ਜਾਂਦਾ, ਹੁੰਦੀ ਛੋਟੀ ਹੈ, ਇੱਕਦਮ ਜਦੋਂ ਉੱਡਦੀ ਉਹ ਪੁੱਠੀ ਹੋ ਜਾਂਦੀ ਹੈ, ਬਸ ਉੱਥੇ ਜਾ ਕੇ ਖੇਤ ਵਿੱਚ ਡਿੱਗ ਕੇ ਉਹਦੀ ਮੌਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਨ ਬਿਦ ਡੱਬ ਡੂਬੀ ਮੂਕਰੀ ਮਾਕੁਰੀ ਭਾਈ, ਜਿਵੇਂ ਉਹ ਡੁੱਬ ਜਾਂਦੀ ਹੈ ਨਾ, ਤਾਂ ਮਹਾਰਾਜ ਕਹਿੰਦੇ ਸਿਰ ਕੈ ਭਾਰੀ, ਸਿਰ ਦੇ ਭਾਰ ਪੁੱਠੇ ਹੋ ਕੇ ਡਿੱਗਦੀ ਹੈ। ਤੇਵੇਂ ਮਹਾਰਾਜ ਕਹਿੰਦੇ ਜਿਹੜੇ ਪਖੰਡ ਵਾਲੇ ਕਰਮ ਆ, ਦਿਖਾਵੇ ਵਾਲੇ ਕਰਮ ਨੇ ਨਾ, ਇਹ ਜੀਵ ਨੂੰ ਪੁੱਠਿਆਂ ਕਰ ਦਿੰਦੇ ਨੇ। ਜਿਵੇਂ ਉਹ ਡਿੱਗ ਜਾਂਦੇ, ਤੇਵੇਂ ਜੀਵ ਜਿਹੜਾ ਹੈ ਉਹ ਡਿੱਗ ਪੈਂਦਾ ਹੈ, ਜਿਵੇਂ ਉਹਦੀ ਮੌਤ ਹੋ ਜਾਂਦੀ। ਇਸੇ ਦਿਖਾਵੇ ਵਾਲੇ ਕਰਮਾਂ ਵਿੱਚ ਹੀ ਸੰਸਾਰ ਤੋਂ ਜੀਵ ਬਿਣਸ ਜਾਂਦਾ ਹੈ। ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ ਮੱਕੜੀ ਦਾ। ਗਰੀਬ ਨਿਵਾਜ ਅੱਗੇ ਕਿਰਪਾ ਕਰਦੇ ਨੇ, ਦੁਰਮਤ ਘਣੀ ਵਗੂਤੀ ਪਹਾਈ ਦੂਜੈ ਭਾਇ ਖਵਾਈ, ਦੁਰਮਤ ਬੁਰੀ ਬੁਰੀ ਬੁਰਿਆਰ ਅਵਗਣਿਆਰੀ ਅਵਗਣਿਆਰ। ਜਿਹੜੀ ਦੁਰਮਤ ਹੈ ਬਹੁਤ ਹੀ ਜ਼ਿਆਦਾ ਆ ਗਈ, ਖਰਾਬ ਕਰ ਰਹੀ ਹੈ ਬੁੱਧੀ ਨੂੰ। ਦੂਜਾ ਭਾਇ ਖਵਾਈ, ਦਵੈਤ ਭਾਵਨਾ ਦੇ ਵਿੱਚ ਲਾ ਕੇ ਮਹਾਰਾਜ ਕਹਿੰਦੇ ਜੀਵ ਖਰਾਬ ਹੋ ਜਾਂਦਾ ਹੈ। ਬਿਨ ਸਤਿਗੁਰ ਨਾਮ ਨਾ ਪਾਈਐ ਭਾਈ, ਬਿਨ ਨਾਮਾ ਭਰਮ ਨਾ ਜਾਈ। ਬੇਨਤੀ ਹੈ ਗਰੀਬ ਨਿਵਾਜ, ਨਾਮ ਦੀ ਪ੍ਰਾਪਤੀ ਕਿਵੇਂ ਹੋਵੇ, ਆਪ ਕਿਰਪਾ ਕਰੋ। ਤਾਂ ਮਹਾਰਾਜ ਕਹਿੰਦੇ ਨੇ ਬਿਨ ਸਤਿਗੁਰ ਨਾਮ ਨਾ ਪਾਈਐ ਭਾਈ। ਹੇ ਭਾਈ, ਸਤਿਗੁਰਾਂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੈ, ਸਤਿਗੁਰੂ ਹੀ ਨਾਮ ਕੇ ਦਾਤੇ ਨੇ। ਬਾਬਾ ਬਿਧੀ ਚੰਦ ਸਾਹਿਬ ਨੇ ਆਪਣੀ ਦੁਕਾਨ ਚਲਾ ਲੈਣੀ ਦੇ ਚਲਾ ਸਕਦੇ ਸਨ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ, ਪਰ ਜਿੰਨੇ ਸਿੱਖ ਆਉਂਦੇ ਸਨ ਸਾਰਿਆਂ ਨੂੰ ਗੁਰੂ ਨਾਲ ਜਾ ਕੇ ਜੋੜ ਦਿੰਦੇ ਸਨ। ਨਾਮ ਕੇ ਦਾਤੇ ਕੇਵਲ ਸਤਿਗੁਰੂ ਨੇ, ਭਾਈ ਨਾਮ ਦੀ ਦਾਤ ਜਿਹੜੀ ਆ ਕੇਵਲ ਸਤਿਗੁਰਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਬਿਨਾਂ ਨਾਮਾ ਭਰਮ ਨਾ ਜਾਈ, ਤੇ ਨਾਮ ਤੋਂ ਬਿਨਾਂ ਗੁਰੂ ਸਵਾਰੀ ਸੰਗਤ ਜੀ ਹਿਰਦੇ ਚੋਂ ਭਰਮ ਦੂਰ ਨਹੀਂ ਹੁੰਦਾ। ਗੁਰੂ ਭਰਮ ਦੇ ਕਵਾੜ ਖੁੱਲ ਜਾ ਦਿੰਦਾ ਹੈ। ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਸਰਬ ਸੁਖਾਂ ਬਣੇ ਤੇਰੇ ਉਲ ਭਰਮ ਕੇ ਪਰਦੇ ਸਤਿਗੁਰ ਖੋਲੇ। ਸਤਿਗੁਰੂ ਮਹਾਰਾਜ ਨਾਮ ਦੀ ਵਡਿਆਈ ਦੁਆਰੇ ਭਰਮ ਦੇ ਕਵਾੜ ਜਿਹੜੇ ਨੇ ਖੋਲ ਦਿੰਦੇ। ਹਾਂ, ਜਿੰਨਾ ਚਿਰ ਅੰਦਰ ਭਰਮ ਹੈ, ਜ਼ਿੰਦਗੀ ਡਾਵਾਂ ਡੋਲੀ ਬਣੀ ਰਹਿੰਦੀ ਜੇ। ਡਿੱਗਣ ਡੋਲਾ ਤਉ ਲਓ, ਜੋ ਮਨ ਕੇ ਭਰਮਾ ਭਰਮ ਕਾਟੇ ਗੁਰ ਆਪਣੇ ਪਾਏ ਬਿਸ਼ਰਮ। ਜਦੋਂ ਗੁਰੂ ਭਰਮ ਕੱਟ ਦਿੰਦਾ ਹੈ ਤਾਂ ਮਹਾਰਾਜ ਕਹਿੰਦੇ ਉਦੋਂ ਟਿਕਾਣਾ ਬਣ ਜਾਂਦਾ ਹੈ, ਥਾਂ ਬਣ ਜਾਂਦੀ ਹੈ, ਤਸੱਲੀ ਆ ਜਾਂਦੀ ਹੈ। ਗਰੀਬ ਨਿਵਾਜ ਕਿਰਪਾ ਕਰੋ, ਫੋਟੋ ਆਂਡਾ ਭਰਮ ਕਾ, ਜਿਹੜਾ ਭਰਮ ਰੂਪੀ ਆਂਡਾ ਹੈ ਇਹਨੂੰ ਫੋੜ ਦੇਣਾ ਕਰੋ। ਸਤਿਗੁਰ ਸੇਵੇ ਤਾਂ ਸੁਖ ਪਾਏ, ਭਾਈ ਆਵਣ ਜਾਣ ਰਹਾਈ। ਇਹ ਭਾਈ ਸਤਿਗੁਰੂ ਜੀ ਦੀ ਸੇਵਾ ਤੇ ਸਿਮਰਨ ਕਰੇ, ਗੁਰੂ ਦੇ ਹੁਕਮ ਅੰਦਰ ਚੱਲੇ ਤਾਂ ਸੁੱਖ ਦੀ ਪ੍ਰਾਪਤੀ ਹੈ। ਇੱਕ ਵੱਡੀ ਕਿਰਪਾ ਹੋਰ ਹੋ ਜਾਂਦੀ ਜੇ, ਆਵਣ ਜਾਣ ਰਹਾਈ, ਆਉਣਾ ਤੇ ਜਾਣਾ, ਜਾਣਾ ਤੇ ਆਉਣਾ, ਜੰਮਣਾ ਤੇ ਮਰਨਾ, ਮਰਨਾ ਤੇ ਜੰਮਣਾ, ਇਹਨੂੰ ਠਾਕ ਲੱਗ ਜਾਂਦੀ ਹੈ, ਇਹਨੂੰ ਗੁਰੂ ਰੋਕ ਲਾ ਦਿੰਦਾ ਹੈ। ਸਾਚ ਸਹਿਜ ਗੁਰ ਤੇ ਉਪਜੈ ਭਾਈ, ਮਨ ਨਿਰਮਲ ਸਾਚ ਸਮਾਈ। ਵੀ ਸੱਚੇ ਨਾਮ ਦੁਆਰੇ ਗਿਆਨ ਪ੍ਰਾਪਤ ਹੁੰਦਾ ਹੈ, ਪਰ ਇਹ ਦੇਣ ਵਾਲਾ ਕੇਵਲ ਗੁਰੂ ਹੈ। ਨਾਮ ਦੁਆਰੇ ਕੀ ਹੁੰਦਾ? ਮਨ ਨਿਰਮਲ, ਮਨ ਨਿਰਮਲ ਹੋ ਜਾਂਦਾ। ਜਦੋਂ ਮਨ ਨਿਰਮਲ ਹੋ ਜਾਂਦਾ ਹੈ, ਸੱਚ ਸਮਾਈ, ਤਾਂ ਜੀਵ ਜਿਹੜਾ ਪਰਮਾਤਮਾ ਵਿੱਚ ਭੇਦ ਹੋ ਜਾਂਦਾ ਹੈ। ਨਾਮ ਦੁਆਰੇ ਨਿਰਮਲ ਹੁੰਦਾ ਹੈ, ਨਿਰਮਲ ਬਾਣੀ ਹੈ, ਬਾਣੀ ਨਿਰਮਲ ਕਰ ਦਿੰਦੀ ਹੈ। ਜੀ ਹੋ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਗੁਰੂ ਦੀ ਕਮਾਈ ਕਰਦਿਆਂ, ਸ਼ਬਦ ਦੀ ਘਾਲਣਾ ਕਰਦਿਆਂ, ਗੁਰ ਸੇਵੇ ਸੋ ਬੂਝੈ ਭਾਈ, ਬਿਨ ਗੁਰ ਮਗ ਨਾ ਪਾਈ। ਵੀ ਜਿਹੜਾ ਗੁਰੂ ਦੀ ਸੇਵਾ ਤੇ ਸਿਮਰਨ ਕਰਦਾ, ਬੂਝ ਹੈ, ਉਹਨੂੰ ਸਮਝ ਪੈ ਜਾਂਦੀ ਹੈ। ਗੁਰੂ ਦੀ ਸੰਗਤ ਤੋਂ ਬਿਨਾਂ, ਸ਼ਬਦ ਤੋਂ ਬਿਨਾਂ, ਸੇਵਾ ਸਿਮਰਨ ਤੋਂ ਬਿਨਾਂ ਬੂਝ ਸੋਝੀ ਪੈਂਦੀ ਹੀ ਨਹੀਂ ਹੈ। ਜ਼ਿੰਦਗੀ ਲੰਘਦੀ ਜਾਂਦੀ ਹੈ, ਕਿੱਥੇ ਕਿੱਥੇ ਜ਼ਿੰਦਗੀ ਪਹੁੰਚ ਗਈ ਹੈ। ਮਹਾਰਾਜ ਕਹਿੰਦੇ ਖਿਆਲ ਕਰ, ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇ ਮਣ ਗਹਿਲੇ ਬਾਵਲੇ, ਮਾਣੇ ਕਿਆਰਲੀਆਂ। ਸਮਝ ਪੈਂਦੀ ਨਹੀਂ ਹੈ। ਬਾਬਾ ਫਰੀਦ ਜੀ ਕਹਿੰਦੇ ਪਲ ਗਿਆ ਹੈ, ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇ ਮਣ ਗਹਿਲੇ ਬਾਵਲੇ, ਮਾਣੇ ਕਿਆ
ਸਮਝ ਆਉਂਦੀ ਨਹੀਂ, ਬੋਝ ਪੈਂਦੀ ਨਹੀਂ ਹੈ, ਬੰਦਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਹੈ। ਗੁਰੂ ਦੀ ਰਹਿਮਤ ਹੋਵੇ, ਗੁਰੂ ਦਰ ਤੇ ਆ ਕੇ ਬੇਨਤੀ ਕਰੇ, ਗਰੀਬ ਨਿਵਾਜ ਆਪ ਸੋਝੀ ਦਿਓ, ਗਿਆਨ ਦਿਓ, ਤਾਂ ਪਾਤਸ਼ਾਹ ਜੀ ਕਹਿੰਦੇ ਫਿਰ ਗੁਰੂ ਤਰੁੱਠਦਾ ਹੈ, ਗੁਰ ਬਿਨ ਮੱਗ ਨਾ ਪਾਈ, ਭਈ ਗੁਰੂ ਤੋਂ ਬਿਨਾਂ ਸ੍ਰੇਸ਼ਟ ਮਾਰਗ ਦਾ ਪਤਾ ਲੱਗਦਾ ਹੀ ਨਹੀਂ ਹੈ, ਤੁਰਦਾ ਗਲਤ ਰਸਤੇ ਤੇ ਹੈ, ਤੇ ਮੇਰੇ ਵਰਗਾ ਸੋਚਦਾ ਸ਼ਾਇਦ ਮੈਂ ਸਹੀ ਰਸਤੇ ਤੇ ਤੁਰ ਰਿਹਾ। ਗੁਰੂ ਹੀ ਰਸਤਾ ਦਿਖਾਉਣਗੇ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਕੂੜ ਬੋਲ ਵਿਖ ਖਾਈ। ਅੰਦਰ ਤਾਂ ਲੋਭ ਬਣਿਆ ਹੋਇਆ ਹੈ ਮੇਰੇ ਵਰਗੇ ਦੇ ਘਰ ਵਿੱਚ, ਤਾਂ ਮਹਾਰਾਜ ਕਹਿੰਦੇ ਨੇ ਬਾਹਰਲੇ ਕਰਮ ਕਮਾ ਰਿਹਾ ਹੈ। ਕੂੜ ਬੋਲ ਵਿਖ ਖਾਈ, ਤਾਂ ਝੂਠ ਬੋਲ ਕੇ ਜਿਹੜੀ ਮਾਇਆ ਲੈ ਰਿਹਾ ਉਹ ਵਿਖ ਹੈ, ਉਹ ਯਹਿਰ ਹੈ, ਖਰਾਬ ਕਰੇਗੀ। ਪੰਡਿਤ ਦਹੀਂ ਵਲੋਈਏ ਭਾਈ, ਵਿੱਚੋਂ ਨਿਕਲੇ ਤੱਥ। ਹੇ ਭਾਈ, ਜੇ ਦਹੀਂ ਨੂੰ ਰਿੜਕੀਏ ਤਾਂ ਦਹੀਂ ਚੋਂ ਤਾਂ ਮੱਖਣ ਨਿਕਲ ਸਕਦਾ, ਤਾਂ ਗੱਲ ਪੱਕੀ ਹੈ, ਦਹੀਂ ਚੋਂ ਮੱਖਣ ਨਿਕਲ ਸਕਦਾ ਹੈ। ਪਰ ਮਹਾਰਾਜ ਕਹਿੰਦੇ ਨੇ ਜਲ ਮਥੀਏ ਜਲ ਦੇਖੀਏ ਭਾਈ, ਇਹੋ ਜਗ ਇਹ ਆਵਾਥ। ਤੇ ਜੇ ਕੋਈ ਬੀਬੀ ਭੈਣ ਜਾਂ ਕੋਈ ਭਾਈ ਜਲ ਵਿੱਚ ਮਧਾਣੀ ਪਾਲੇ, ਪਾਣੀ ਵਿੱਚ ਮਧਾਣੀ ਪਾਲੇ, 24 ਘੰਟੇ, 12 ਮਹੀਨੇ, 30 ਦਿਨ ਰਿੜਕੀ ਜਾਵੇ, ਤੇ ਦੱਸੋ ਪਾਣੀ ਚੋਂ ਤਾਂ ਕੁਝ ਨਹੀਂ ਨਿਕਲਣਾ, ਪਾਣੀ ਤੇ ਪਾਣੀ ਰਹਿ ਜਾਣਾ, ਪਾਣੀ ਚੋਂ ਕੀ ਨਿਕਲੇਗਾ। ਮਹਾਰਾਜ ਕਹਿੰਦੇ ਜਿਹੜੇ ਦਿਖਾਵੇ ਵਾਲੇ ਕਰਮ ਨੇ ਨਾ, ਇਹ ਪਾਣੀ ਰਿੜਕਣ ਵਾਲੀ ਬਾਤ ਹੈ। ਜਿਹੜਾ ਦਿਖਾਵੇ ਵਾਲਾ ਕਰਮ ਧਰਮ ਹੈ ਨਾ, ਇਹ ਪਾਣੀ ਰਿੜਕਣ ਵਾਲੀ ਗੱਲ, ਇਹਦੇ ਚੋਂ ਨਿਕਲਣਾ ਕੁਝ ਵੀ ਨਹੀਂ ਹੈ। ਹਾਂ, ਦਹੀਂ ਚੋਂ ਤਾਂ ਨਿਕਲ ਸਕਦਾ ਹੈ, ਦਹੀਂ ਦੀ ਲੱਸੀ ਬਣ ਜਾਵੇਗੀ, ਰਿੜਕੇਗਾ, ਕੁਝ ਨਾ ਕੁਝ ਮਿਲ ਸਕਦਾ ਹੈ, ਪਰ ਇੱਕ ਗੱਲ ਤਾਂ ਪੱਕੀ ਹੈ, ਪਾਣੀ ਰਿੜਕਣ ਚੋਂ ਕੁਝ ਨਹੀਂ ਮਿਲਣਾ। ਭਾਵੇਂ 12 ਮਹੀਨੇ, 30 ਦਿਨ ਰਿੜਕੀ ਚੱਲ, ਦਿਨ ਰਾਤ ਚਲਾਈ ਚੱਲ, ਮਹਾਰਾਜ ਕਹਿੰਦੇ ਨੇ ਇਸ ਕਰਕੇ ਜਲ ਮੱਥੀਏ ਜਲ ਦੇਖੀਏ ਉਹ ਭਾਈ, ਇਹੋ ਜਾਗੀ ਹਵਾ। ਇਸ ਤਰ੍ਹਾਂ ਵੇਖਣਾ ਕਰ, ਵਿਚਾਰ ਕਰ, ਦਿਖਾਵੇ ਵਾਲੇ ਕਰਮ ਪਾਣੀ ਰਿੜਕਣ ਵਾਲੀ ਗੱਲ ਹੈ। ਗੁਰਬਿਨ ਭਰਮ ਵਗੂਚੀਏ ਭਾਈ, ਘੱਟ ਘੱਟ ਦੇਹੋ ਅਲੱਖ। ਗੁਰੂ ਤੋਂ ਬਿਨਾਂ ਭਰਮ ਪਿਆ ਹੈ, ਜੀਵ ਖਰਾਬ ਹੁੰਦਾ ਹੈ ਭਾਈ, ਘਟਾਂ ਘਟਾਂ ਵਿੱਚ ਮੇਰਾ ਅਲੱਖ ਪਰਮਾਤਮਾ ਨਜ਼ਰ ਨਹੀਂ ਆਉਂਦਾ। ਇਹੋ ਜਗ ਤਾਗੋ ਸੂਤ ਕੋ ਭਾਈ, ਦਹਿ ਦਿਸ ਬਾਧੋ ਮਾਏ। ਭਾਈ, ਇਹ ਜਗ ਜਿਹੜਾ ਹੈ ਕੱਚੇ ਸੂਤਰ ਵਿੱਚ ਬੰਨਿਆ, ਸਵਾਸ ਕੱਚੇ ਹੀ ਨੇ ਨਾ, ਪਤਾ ਨਹੀਂ ਇਹ ਸੂਤਰ ਸਵਾਸਾਂ ਵਾਲਾ ਕਦੋਂ ਟੁੱਟ ਜਾਣਾ ਹੈ। ਦਹਿ ਦਿਸ ਬਾਧੋ ਭਾਈ, ਤੇ ਦਸਾਂ ਹੀ ਤਰਫਾਂ ਵਿੱਚ ਜੀਵ ਬੱਜਾ ਹੋਇਆ ਕੱਚ ਨਾਲ। ਬਿਨ ਗੁਰ ਗਾਂਠ ਨਾ ਛੂਟੇ ਭਾਈ, ਥਾਕੇ ਕਰਮ ਕਮਾਏ। ਭਈ ਗੁਰੂ ਤੋਂ ਬਿਨਾਂ ਜਿੰਨੇ ਮਰਜ਼ੀ ਕਰਮ ਕਮਾ ਕੇ ਥੱਕ ਗਏ ਨੇ, ਗੁਰੂ ਤੋਂ ਬਿਨਾਂ ਮੋਹ ਦੀਆਂ ਤੰਦਾਂ ਕਦੇ ਨਹੀਂ ਖੁੱਲਦੀਆਂ। ਇਹੋ ਜਗ ਭਰਮ ਭੁਲਾਇਆ ਭਾਈ, ਕਹਿਣਾ ਕਛੂ ਨਾ ਜਾਏ। ਭਾਈ, ਸਾਰਾ ਸੰਸਾਰ ਭਰਮ ਵਿੱਚ ਭੁੱਲਿਆ ਪਿਆ, ਜੇ ਕੁਝ ਕਿਹਾ ਨਹੀਂ ਜਾਂਦਾ, ਕੀ ਕਹੀਏ। ਸੰਸਾਰ ਦੇ ਤਮਾਮ ਜੀਵ ਜਿਹੜੇ ਨੇ ਉਹ ਭਰਮ ਦੇ ਵਿੱਚ ਹੀ ਫਿਰਦੇ ਨੇ। ਗੁਰ ਮਿਲਿਆ ਪੋ ਮਨ ਵਸੈ ਭਾਈ, ਭੈ ਮਰਨਾ ਸੱਚ ਲੇਖ। ਜਦੋਂ ਗੁਰੂ ਮਿਲੇ ਗਿਆਨ ਕਰਾਉਂਦਾ, ਫਿਰ ਜੀਵ ਨੂੰ ਗੁਰੂ ਦਾ ਅਦਬ ਕਰਨ ਦੀ ਜਾਚ ਆਉਂਦੀ ਹੈ, ਵੱਲ ਆਉਂਦਾ ਹੈ, ਗੁਰੂ ਦਾ ਸ਼ਬਦ ਮਨ ਵਿੱਚ ਵਸ ਜਾਂਦਾ ਹੈ। ਜਦੋਂ ਸ਼ਬਦ ਵਸਦਾ, ਫਿਰ ਚੇਤਾ ਆਉਂਦਾ ਹੈ, ਮਰਨਾ, ਮੈਂ ਸੰਸਾਰ ਤੋਂ ਮਰ ਜਾਵਾਂਗਾ। ਹਾਂ, ਸੰਸਾਰ ਤੇ ਇੱਦਾਂ ਚੱਲਦਾ ਰਹੇਗਾ। ਫਿਰ ਥੋੜਾ ਜਿਹਾ ਜਦੋਂ ਭੈ ਆਉਂਦਾ ਹੈ, ਫਿਰ ਕਹਿੰਦਾ ਸਤਨਾਮ ਸ਼੍ਰੀ ਵਾਹਿਗੁਰੂ। ਉਦਾਂ ਕਿੱਥੋਂ ਨਾਂ ਲੈਂਦਾ ਹੈ, ਉਦਾਂ ਤੇ ਚੇਤਾ ਹੀ ਨਹੀਂ ਆਉਂਦਾ। ਮਹਾਰਾਜ ਕਹਿੰਦੇ ਫਿਰ ਨਾਮ ਦੇ ਵੱਲੇ ਤੁਰਦਾ ਹੈ। ਮੱਜਣ ਦਾਨ ਚੰਗਿਆਈਆਂ ਭਾਈ, ਦਰਗਹਿ ਨਾਮ ਵਸੇਖ। ਮੱਜਣ ਦਾ ਅਰਥ ਹੁੰਦਾ ਇਸ਼ਨਾਨ, ਸ਼ੁਭ ਗੁਣਾਂ ਵਿੱਚ ਇਸ਼ਨਾਨ ਕਰਦਾ ਹੈ, ਦਾਨ ਦੇ ਵਿੱਚ ਇਸ਼ਨਾਨ ਕਰਦਾ ਹੈ, ਚੰਗਿਆਈਆਂ ਪ੍ਰਾਪਤ ਹੁੰਦੀਆਂ ਨੇ ਨਾਮ ਦੁਆਰੇ। ਦਰਗਾਹ ਦੇ ਵਿੱਚ ਵਿਸ਼ੇਸ਼ਤਾ ਵਡਿਆਈ ਮਿਲਦੀ ਹੈ। ਗੁਰ ਅੰਕਸ ਜਿਨ ਨਾਮ ਦਰਡਾਇਆ ਭਾਈ, ਮਨ ਵਸਿਆ ਚੁੱਕਾ ਭੇਖ। ਜਿਵੇਂ ਇੱਕ ਮਹਾਵਤ ਕੁੰਡੇ ਨਾਲ ਹਾਥੀ ਨੂੰ ਸਿੱਧਾ ਕਰਦਾ ਹੈ, ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜਹ ਖਿੰਚੈ ਤਹ ਜਾਏ। ਤੇ ਫਿਰ ਗੁਰੂ ਸ਼ਬਦ ਰੂਪੀ ਕੁੰਡੇ ਦੇ ਨਾਲ ਜੀਵ ਨੂੰ ਸਿੱਧਾ ਕਰ ਦਿੰਦਾ, ਨਾਮ ਦ੍ਰਿੜ ਕਰਵਾ ਦਿੰਦਾ, ਨਾਮ ਵਸ ਜਾਂਦਾ ਹੈ ਭਾਈ। ਫਿਰ ਬਾਹਰਲੇ ਭੇਖ ਭੂਗ ਸਾਰੇ ਜਾਂਦੇ ਲੱਗਦੇ ਨੇ, ਬਸ ਫਿਰ ਤਾਂ ਕਿਸੇ ਲਿਬਾਸ ਵਿੱਚ ਨੇ, ਇੱਕੋ ਹੀ ਗੱਲ ਰਹਿੰਦੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਸ ਇਹਦੇ ਤੋਂ ਬਿਨਾਂ ਹੋਰ ਕੋਈ ਬਾਤ ਨਹੀਂ ਹੈ। ਇਹੋ ਤਨ ਹਾਠ ਸਰਾਪ ਕੋ ਭਾਈ, ਵੱਖਰ ਨਾਮ ਅਪਾਰ। ਜਿਵੇਂ ਸੁਨਿਆਰੇ ਨੂੰ ਸਰਾਪ ਕਹਿੰਦੇ, ਉਹਦੀ ਦੁਕਾਨ ਵਿੱਚ ਸੋਹਣਾ ਗਹਿਣਾ ਹੁੰਦਾ ਹੈ। ਮਹਾਰਾਜ ਕਹਿੰਦੇ ਜਿਹੜਾ ਸਰੀਰ ਹੈ ਨਾ ਤੇਰਾ, ਹੱਟ ਹੈ ਹੱਟ, ਇਹਦੇ ਵਿੱਚ ਵਸਤੂ ਕਿਹੜੀ ਹੈ, ਨਾਮ ਦੀ। ਭਾਈ, ਨਾਮ ਦੀ ਵਸਤੂ ਹੈ ਇਹ ਸਰੀਰ ਰੂਪੀ ਹੱਟ ਵਿੱਚ, ਜਿਹਦਾ ਕੋਈ ਪਾਰ ਉਰਵਾਰ ਦਾ ਅੰਤ ਨਹੀਂ ਆਉਂਦਾ। ਤਾਂ ਇਸੇ ਹੱਟ ਦੇ ਵਿੱਚੋਂ ਇਹੋ ਵੱਖਰ ਵਾਪਾਰੀ ਸੋ ਦ੍ਰਿੜ ਹੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਤੇ ਜਿਹੜੇ ਸ਼ਬਦ ਦੀ ਵਿਚਾਰ ਕਰਦੇ ਨੇ ਇਸੇ ਹੱਟ ਦੇ ਵਿੱਚੋਂ, ਸਰੀਰ ਰੂਪੀ ਹੱਟ ਵਿੱਚੋਂ, ਫਿਰ ਉਹ ਨਾਮ ਦਾ ਵਪਾਰ ਕਰਦੇ ਨੇ, ਆਪ ਜਪਦੇ ਨੇ, ਹੋਰਾਂ ਨੂੰ ਜਪਾਉਂਦੇ ਨੇ।
ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਧੰਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ ਭਈ। ਉਹ ਵਪਾਰੀ ਧੰਨ ਨੇ, ਧੰਤਾ ਦੇ ਯੋਗ ਨੇ, ਜਿਹੜਾ ਨਾਮ ਦਾ ਵਪਾਰ ਕਰਦੇ ਨੇ। ਧਨਵੰਤ ਨਾਮ ਕੀ ਵਣਜਾਰੇ, ਮੇਲ ਕਰੇ ਵਪਾਰ। ਪਾਤਸ਼ਾਹ ਜੀ ਕਹਿੰਦੇ ਉਹਨਾਂ ਨਾਲ ਵਪਾਰ ਕੀਤਿਆਂ ਗੁਰੂ ਨਾਲ ਮਿਲ ਜਾਂਦਾ ਹੈ। ਅੱਜ ਦੇ ਅੰਮ੍ਰਿਤ ਬਚਨ ਗੁਰੂ ਸਵਾਰੀ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ। ਸ਼ਬਦ ਲਮੇਰਾ ਅੱਖਰੀ ਅਰਥ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ। ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ ਕਹਿ ਨਾਨਕ, ਨੰਦ ਹੋਆ ਸਤਿਗੁਰੂ ਮੈਂ ਪਾਇਆ।

ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ। ਕਿਆ ਨਾਹੀ ਕਰ ਤੀਰੈ ਕਰਤਾ ਤੀਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੀਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ।

ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪਿਉਤਰੇ ਸੁਣੀ ਸੱਚੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੂਨੀਤ ਕਹਤੇ ਪਵਿੱਤ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सत्संग जी बोलो जी। वाहेगुरु वाहेगुरु, एक ओंकार श्री वाहेगुरु जी की फतेह। श्री भगवती जी सहाय वास भगवती पाचे दसवें प्रथम भगवती समर कहे गुरु नानक लई त्याय प्रगत करते अमरदास रामदास सहाय अर्जुन हरगोबिंद सिमरो श्री हर राय श्री हर कृष्ण त्याय ते सब दुख जाए तेग बहादुर सिमरया करण दया बहता है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पाची ने पितरात्म स्वरूप साहब श्री गुरु ग्रंथ साहब ने पारदार दाते अंतर के गल बोलो जी। वाहेगुरु ਵਨਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਦਾ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿਡ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੀ ਬੋਲੋ ਜੀ। ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਚੜੀਆਂ ਤੇ ਚੜੇ ਆਰੇ ਨਾ ਚੜਾਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤੇ ਕਿਸੇ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੀ ਬੋਲੋ ਜੀ। ਵਾਹਿਗੁਰੂ ਭਜਨ ਤਖਤਾਂ ਸਭਾ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਸਰ ਕਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆਇਤ ਦੇਖ ਤੇ ਕਿ ਫਤਿਹ ਬਿਲਕੀ ਪੈਜ ਪੰਥਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾ ਚੌਂਕੀਆਂ ਚੰਡੇ ਬੁੰਗੇ ਜੁਗੇ ਡੁਗਾਟਾ ਧਰਮ ਕਿਆ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਤੁਸੀਂ ਮਤ ਫਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨੂੰ ਆਜ ਪੰਥ ਸਦਾ ਸ਼ਾਇਦਾਰ ਜੀ ਹੋ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਖੁਦਾ ਸ਼ਿਦਾਰ ਸੇਵਾ ਸੰਭਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨੋਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨਰਦਾਸ ਜੀ ਦੋਏ ਘਰ ਜੋੜ ਕਰੂੰ ਅਰਦਾਸ ਭਾਵੇ ਤਾਣੇ ਰਾਸ। ਇਹ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਮਲਾਂ ਤੇ ਅਰਦਾਸ ਮੇਤੇ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਸੰਗਤਾਂ ਨੂੰ ਦਰਸ਼ਨ ਦਾ ਦੇ ਕਹਿੰਦੇ ਹਾਲ ਦਰਸਾ ਜੀ ਮਿਹਨਤ ਬਾਣੀਆਂ ਦੇ ਪਾਸ ਐਸ ਨੂੰ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮ ਦੀ ਕਸਮ ਚਾਰ ਕੀਤੀ ਕਿਰਪਾ ਕਰੋ ਹੋਈਆਂ ਭੁੱਲ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਕਰਨ ਪ੍ਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਅਨੁਸਾਰ ਇੱਕ ਵਾਸਤਾ ਕਰੋ ਜੀ ਅੱਗੋ ਤੋਂ ਸ਼ੋਧ ਦੇ ਪੁੱਤਰ ਬਾਣੀ ਚਾਰੀ ਮਾਰ ਬੁੱਧੀ ਬਖਸ਼ਿਸ਼ ਕਰੋ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੁੱਤਰ ਕਲਾਬ ਦੇ ਦੇਗਾਂ ਤਿਆਰ ਕੇ ਹਲਦਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸ਼ਾਦ ਸਤਸੰਗ ਦੀ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਦ ਸਵਾਦ ਜਿਹਦਾ ਪਿੱਤਰ ਨਾਮ ਜਪ ਬਖਸ਼ੀ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ੀ ਕਰੋ ਜੀ ਵਿਵਾਹ ਕਿਰਪਾ ਕਰੋ ਆਪ ਦੀਆਂ ਬਖਸ਼ੀਆਂ ਦਾਤਾਂ ਦੀਆਂ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਕਿਰਪਾ ਕਰੋ ਆਪ ਦੇ ਜਾਨਾਂ ਸੇਵਾ ਕਰਦੇ ਸਾਰੇ ਟਹਿਲੀਏ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟਿਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਵਾਸਤਾ ਕਰੋ ਗਰੀਬ ਨੂੰ ਆਜ ਕਿਰਪਾ ਕਰੋ ਦਤਾਰ ਜੀਓ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਜਿਹਾਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਦੇ ਤੇਰ ਹੋਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨੂੰ ਆਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਖਾਸ ਸੰਬੰਧ ਸੇਵ ਕੌਮ ਦੀ ਏਕਤਾ ਸੁਭਾਗ ਪਿਆਰ ਦੀ ਬਖਸ਼ੀ ਕਰਕੇ ਸਤਿਗੁਰ ਦਾਜ ਬਖਸ਼ੋ ਚਾਨਣਾ ਜੋੜੋ ਗੁਰਬਾਣੀ ਦਾ ਪਿਆਰ ਫਿਰਦਾ ਹਰ ਮੈਦਾਨ ਦੁਆਨ ਫਤਿਹ ਬਖਸ਼ਣ ਵਾਸਤਾ ਕਰੋ ਜੀ ਗੁਰੂ ਜੀ ਮਨਵਾਈ ਕਿਰਪਾ ਕਰੋ ਦੂਰ ਦੁਰਾਜ ਕਰਨ ਬੈਠੀਆਂ ਰਾਜ ਪਤਾ ਕੀ ਸਰਵਣ ਕਰ ਰਹੀਆਂ ਸਾਰੀ ਸੰਗਤ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਤਾਰਾ ਆਪਣੀ ਬਖਸ਼ੀ ਕੀਤੀ ਸੰਗਤ ਨੂੰ ਬਖਸ਼ੇ ਸੰਗਤਾਂ ਆਪ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਪੇਟਾ ਕੇ ਚੇਨਾ ਪ੍ਰਵਾਨ ਕਰੋ ਬਖਸ਼ਕਰ ਸਾਹਿਬ ਦੀਆਂ ਕਮਾਈਆਂ ਸਭ ਲੋਕ ਕਾਰਜਵਾਦ ਵਿਰਤਾਰ ਸਾਹਿਬ ਸਾਹਿਬਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਸਾਰ ਬਖਸ਼ੇ ਕਰੋ ਮੇਰਾ ਨੇ ਕਰਿਆ ਗੁਰੂ ਜੀ ਮਹਾਰਾਜ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਪਿੱਤਰ ਗੁਰਨਾਮੇ ਵਿੱਚ ਅੱਗੇ ਪ੍ਰਾਂਗ ਲੜੀ ਵਾਰ ਸਿਆਸ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਤੋਂ ਆਦਿ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਬਾਤ ਸਹੀ ਪਿਆਰੇ ਮੇਰੇ ਜਿਹੜੇ ਮੇਰੇ ਆਪਦਾ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਪਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਤੋ ਉਤਰੇ ਪਾ ਜੋ ਸ਼ਰਦਾ

ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ।

ਪੈ ਮਰਣਾ ਸੱਚ ਲੇਖ ਮੱਜਨ ਦਾਨ ਚੰਗਿਆਈਆਂ ਭਾਈ ਦਰਗਾਹ ਨਾਮ ਵਸੇਖ।

0: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਦੀਵਾਨੇ ਬਖਸ਼ੀ ਚਾਰ ਸਿੰਘ ਤੇਰੇ ਬੜੀ ਸ਼ਰਧਾ ਪਾਵਨਾ ਸਾਹਿਬ ਪਿੱਤਰ ਗੁਰਬਾਣੀ ਆਸਾ ਕਿ ਵਾਰਸ ਪੂਰਨ ਕੇ ਸਰਣ ਕੀਤੇ ਨੇ ਪਰੰਤ ਅੱਜ ਹੁਕਮਨਾਮੇ ਦੀ ਕਥਾ ਸਾਹਿਬ ਸਰਣ ਕੀਤੀ ਹੈ। ਅਰਦਾਸ ਸਾਲ ਜੇ ਭਰੀਆਂ ਨੇ ਪ੍ਰਤ ਮਾਰੇ ਬਖਸ਼ੇ ਪਿੱਤਰ ਨਾਮ ਸਰਣ ਕੀਤੇ ਹਨ। ਸਾਸਰੀ ਆਦਰਸ ਪਾਤਮਾ ਗੁਰੂ ਸਾਹਿਬ ਨੇ ਆਹ ਗੁਰਮੁਖਾਤ ਨੂੰ ਬਖਸ਼ਿਸ਼ ਕੀਤਾ ਹੈ। ਆਪਾਂ ਸੰਗਤਾਂ ਨੂੰ ਪਤਾ ਹੈ ਕਿ ਲੜੀਵਾਰ ਸਹਿਜ ਪਰ ਚੱਲ ਰਹੇ ਨੇ ਸਰਪਾਹੀ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਸਹਿਜ ਆਪ ਜੀ ਨੂੰ ਸਰਵਣ ਕਰਾਉਣਗੇ। ਪ੍ਰਸਾਦ ਸਿੰਘ ਜੀ ਆਪ ਸਿੰਘ ਨੂੰ ਬੇਨਤੀ ਹੈ ਕਿ ਹਰ ਰੋਜ਼ ਜ਼ਰੂਰ ਪੂਰਾ ਆਇਆ ਕਰੋ, ਆਓ ਮੱਥਾ ਟੇਕ ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੋ ਮਹਾਰਾਜ ਨਿੱਘੀ ਉੱਥੇ ਬੈਠ ਕੇ ਸਾਧ ਸਿੰਘ ਜੀ ਕਥਾ ਕੀ ਦਰਬਾਰ ਤੁਸੀਂ ਸਰਵਣ ਕਰ ਸਕਦੇ ਹੋ। ਸਾਡੀ ਮਹਾਰਾਜ ਬਖਸ਼ਿਸ਼ ਕੀਤੀ ਆਪ ਸਿੰਘਾਂ ਨੇ ਕਿ ਜੋ ਸਾਊਥ ਹਾਲ, ਨਾਰਥ ਹਾਲ, ਡਬਲ ਹਾਲ, ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਨਤ ਮਾਲ ਦੀ ਲੋੜ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਪਣਾ ਦਸਾਂ ਸਫਲ ਕਰ ਰਹੇ ਹਾਂ। ਸਾਧ ਸੰਗਤ ਸੰਗਤਾਂ ਨੇ ਗੁਰ੘ਰ ਮਾਇਆ ਭੇਟਾ ਕੀਤੀ ਹੈ, ਸਵਟ ਭਾਗੀ ਹਨ। ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਭੇਟਾ ਨਹੀਂ ਕੀਤੀ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰਘਰ ਆਪਣੇ ਆਪਣੀ ਮਾਇਆ ਭੇਟਾ ਕਰਕੇ ਆਪਣੇ ਦਸਾਂ ਸਫਲ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਤੁਸੀਂ ਹਰ ਰੋਜ਼ ਸਰਵ ਕਰਦੇ ਹੋ, ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ 'ਚ ਬੇਅੰਤ ਸੰਗਤਾਂ ਬੈਠ ਕੇ ਪਾਠ ਕਰ ਰਹੀਆਂ ਨੇ। ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪੋ ਆਪਣਾ ਸੰਪਰਕ ਲਿਆ ਭਾਈ ਰਜਿੰਦਰ ਸਿੰਘ ਸਿੱਖ ਸਾਹਿਬ ਨੂੰ ਕਰਕੇ, ਉਹਨਾਂ ਦਾ ਨੰਬਰ ਹੈ 408-712-4145। ਸੰਪਰਕ ਕਰਕੇ ਆਪ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਉਹਨਾਂ ਨੂੰ ਸਾਂਝਾ ਕਰਕੇ ਆਪ ਇਹਦੇ ਵਿੱਚ ਬੜੇ ਪਿਆਰ ਨਾਲ ਹਿੱਸਾ ਲੈ ਕੇ ਔਰ ਆਪ ਦੇ ਸਭ ਸਾਰਿਆਂ ਜਿਹੜੇ ਸਹਿਜ ਪਾਠ ਚੱਲ ਰਹੇ ਨੇ ਉਹ ਇੱਕ ਦਿਨ ਵਾਸਤੇ ਸਾਰਿਆਂ ਦਾ ਪ੍ਰੋਗਰਾਮ ਬਣਾ ਕੇ ਸਾਰੇ ਇੱਕੋ ਦਿਨ ਭੋਗ ਪਾਏ ਜਾਣਗੇ ਔਰ ਸੰਗਤਾਂ ਦੀਆਂ ਮਹਾਨ ਖੁਸ਼ੀਆਂ ਪ੍ਰਾਪਤ ਕਰਨਗੀਆਂ। ਸਤ ਸੰਗਤ ਜੀ, ਅਗਸਤ 2 ਨੂੰ ਭਾਈ ਭੁਪਿੰਦਰ ਸਿੰਘ ਜੂਰੀਆ ਦੇ ਦਰਬਾਰ ਸਾਹਿਬ ਸਾਹਿਬ ਵਾਲੇ ਗੁਰੂ ਘਰ ਸਾਹਿਬ ਜੀ ਪਹੁੰਚ ਰਹੇ ਨੇ, ਉਹ ਕੀਰਤਨ ਕਰਨਗੇ 11:30 ਤੋਂ 12:30 ਅਗਸਤ 2 ਨੂੰ। ਸਤ ਸੰਗਤ ਜੀ, ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ। ਆਪ ਸੰਗਤ ਹਾਜ਼ਰੀ ਪੜ੍ਹਤ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਸਤ ਸੰਗਤ ਜੀ, ਅਗਸਤ 8 ਨੂੰ ਹੈ ਮੋਰਚਾ ਗੁਰੂ ਕਾ ਬਾਗ ਅਤੇ ਅਗਸਤ 7 ਤੋਂ ਲੈ ਕੇ 9 ਤੱਕ ਕੀਰਤਨ ਕਰਨਗੇ ਭਾਈ ਢੱਡਰੀਆਂ ਵਾਲੇ ਰਣਜੀਤ ਸਿੰਘ ਜੀ। ਪੰਜੀਤ ਢੱਡਰੀਆਂ ਵਾਲੇ ਸਾਡੇ ਪਾਸ ਪਹੁੰਚ ਰਹੇ ਨੇ ਗੁਰੂ ਘਰ ਸਾਹਿਬ ਜੀ 7 ਤੋਂ ਲੈ ਕੇ 9 ਤੱਕ, 7 ਔਰ 8 ਨੂੰ ਉਹ ਕੀਰਤਨ ਕਰਨਗੇ ਸ਼ਾਮਾਂ ਨੂੰ 6 ਤੋਂ 9 ਤੱਕ ਅਤੇ 9 ਤਰੀਕ ਨੂੰ ਐਤਵਾਰ ਕੀਰਤਨ ਕਰਨਗੇ 11 ਤੋਂ 2 ਵਜੇ ਤੱਕ। ਸਤ ਸੰਗਤ ਜੀ, ਅਗਸਤ 7 ਨੂੰ ਹੈ ਸੰਗਰਾਂਦ ਭਾਦੋਂ ਦੇ ਮਹੀਨੇ ਦੀ, ਅਗਸਤ 22 ਨੂੰ ਸਿੱਖ ਹਾਈਟ ਆਫ ਦ ਨਾਈਟ ਇਨ 7 ਵਜੇ ਅਰਥਕੁਇਕ ਗੇਮ ਐਟ 7:30 7:30 ਵਜੇ। ਸਤ ਸੰਗਤ ਜੀ, ਅਗਸਤ 27 ਨੂੰ ਹੈ ਜਨਮ ਪਿਆਰੇ ਭਾਈ ਦਇਆ ਸਿੰਘ ਜੀ ਦਾ, ਸੋ ਆਪ ਜ਼ਰੂਰ ਉਸ ਨੂੰ ਹਾਜ਼ਰੀ ਭਰੋ। ਸਤ ਸੰਗਤ ਜੀ, ਅਗਸਤ 30 ਨੂੰ ਹੈ ਸੰਪੂਰਨਤਾ ਦਿਵਸ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ, 30 ਅਗਸਤ ਨੂੰ ਸੰਪੂਰਨਤਾ ਦਿਵਸ ਹੈ, ਆਪਣੇ ਹਾਜ਼ਰੀ ਭਰਨੀਆਂ ਨੇ। ਗੁਰੂ ਦੇ ਮੱਖੀਆਂ ਧੰਨਵਾਦ ਕਰਨਾ ਸਤੰਬਰ 11 ਤੋਂ ਲੈ ਕੇ 13 ਤੱਕ। ਸਤ ਸੰਗਤ ਜੀ, ਸਤੰਬਰ 13 ਤੋਂ 11 ਤੋਂ 13 11 ਤੋਂ ਲੈ ਕੇ 13 ਤੱਕ 31 ਰਾਗਾਂ ਦਾ ਕੀ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਜੀ, ਸੋ ਆਪ ਸੰਗਤਾਂ ਗੁਰੂ ਹਾਜ਼ਰੀ ਭਰ ਇਸ ਸਮੇਂ ਤੋਂ ਲਾਭ ਉਠਾਉਣ ਦੇ ਯਤਨ ਕਰੋ। ਸੋ ਸਤ ਸੰਗਤ ਜੀ, ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸਤੰਬਰ 12 ਨੂੰ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਤ ਸੰਗਤ ਜੀ, ਹਾਜ਼ਰੀ ਭਰੋ ਅਤੇ ਗੁਰੂ ਤੇ ਮਹਾਰਾਜ ਬੇਅੰਤ ਦਾਤਾ ਆਪ ਨੂੰ ਪ੍ਰਾਪਤ ਕਰਨ ਵਾਸਤੇ ਅਰਦਾਸਾਂ ਬੇਨਤੀਆਂ ਕਰੋ। ਸੋ ਭਾਈ ਸਤਿਆਰ ਨੂੰ ਸਾਹਿਬ ਪ੍ਰਣਾਮ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 765 ਤੋਂ ਆਪਾਂ ਅੱਗੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 765 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੁਹੈ ਪਰਖ ਮੋਹਣੀਐ ਲਿਆ ਵਿਵਾਹ ਹੁਆ ਸੋ ਬਸੇਤੀ ਪੰਚ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ

ਦੂਜੈ ਭਾਈ ਪਰਜ ਵਿਗੋਈ ਵਿਣ ਗੁਰ ਤਤ ਨ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ।

ਘਟ ਘਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਲਖ ਲਖਾਇਆ ਸਹਿਜੇ ਅਨੰਦ ਹੁਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੂ ਘਟ ਘਟ।

ਵਿਣ ਸਤਿਗੁਰ ਮਗ ਨ ਪਾਇਆ, ਉੱਜੜ ਪੰਥ ਭ੍ਰਮੈ ਗਾਵਾਰੀ, ਖਿਨ ਖਿਨ ਧੱਕੇ ਖਾਇਆ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਪ੍ਰਾਰੰਭ ਕੀਤੇ ਗਏ ਹਨ, ਆਪ ਜੀ ਪਿਆਰ ਸਹਿਤ ਨਿਤਾਂ ਪ੍ਰਤੀ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਿੱਧ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਦੋਂ ਦਾ ਸੰਸਾਰ ਬਣਿਆ ਨਿਰੰਕਾਰ ਪਰਮਾਤਮਾ ਨੂੰ ਪਾਉਣ ਦੇ ਯਤਨ ਕੀਤੇ ਗਏ। ਜੁਗਾਂ ਦੀ ਗੱਲ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ, ਹਰ ਯੁਗ ਦੀ ਆਪਣੀ ਖੋਜ ਹੈ, ਹਰ ਯੁਗ ਦਾ ਆਪਣਾ ਰੱਬ ਨੂੰ ਲੱਭਣ ਦਾ ਤਰੀਕਾ ਅਲੱਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਇੰਨੇ ਇੰਨੇ ਸਿਆਣੇ ਲੋਕ ਹੋ ਗਏ, ਉਹਨਾਂ ਸਿਆਣਿਆਂ ਲੋਕਾਂ ਨੇ ਰੱਬ ਦੀ ਤਲਾਸ਼ ਪਾਤਾਲਾਂ ਤੇ ਆਕਾਸ਼ ਵਿਚ ਕਰਨੀ ਸ਼ੁਰੂ ਕਰ ਦਿੱਤੀ। ਆਕਾਸ਼ ਤੇ ਪਾਤਾਲ ਇਹਨਾਂ ਦੇ ਅੰਦਰ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਕਿ ਦੇਖੀਏ ਪਾਤਾਲ ਕਿੰਨੇ, ਆਕਾਸ਼ ਕਿੰਨੇ। ਜਗਤ ਦੇ ਅੰਦਰ ਸਭ ਤੋਂ ਪਹਿਲਾਂ ਇਹ ਲੜਾਈ ਦਾ ਝਗੜਾ ਬਣਿਆ ਸੱਤ ਆਕਾਸ਼ ਤੇ ਸੱਤ ਪਾਤਾਲ ਨੇ। ਲੱਭਣ ਵਾਲੇ ਨੇ ਕਹਿ ਤਾ ਮੈਂ ਸੱਤ ਲੱਭ ਲੈਣੇ, ਸੱਤ ਉੱਪਰਲੇ ਸੱਤ ਥੱਲੇ ਵਾਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਦੇ ਰਹਿਬਰ ਬਣ ਕੇ ਆਏ। ਉਹ ਕਹਿ ਲੱਗੇ ਸੱਤ ਜੇ ਹੈਨ ਤੇ ਸੱਤ ਤੋਂ ਅੱਗੇ ਹੋਰ ਵੀ ਹੋਣਗੇ, ਜੇ ਤੁਹਾਨੂੰ ਸੱਤ ਮਿਲੇ ਨੇ ਤਾਂ ਅੱਗੇ ਹੋਰ ਵੀ ਹੋਣਗੇ। ਨਹੀਂ ਜੀ, ਕਿਉਂਕਿ ਸੱਤ ਤੋਂ ਬਗਾਦ ਬ੍ਰੇਕ ਲੱਗ ਗਈ। ਕਿਆ ਨਿਰੰਕਾਰ ਪਰਮਾਤਮਾ ਨੇ ਬ੍ਰੇਕ ਲਾ ਦਿੱਤੀ ਵੀ ਸੱਤ ਆਕਾਸ਼ ਤੇ ਸੱਤ ਪਤਾਲ ਹੀ ਥਾਪਣੇ ਸਨ, ਜਾਂ ਫਿਰ ਇੱਕ ਹੀ ਰਹਿਣ ਦਿੰਦੇ? ਜੇ ਇੱਕ ਨਹੀਂ ਸੱਤ ਨੇ, ਸੱਤ ਨਹੀਂ ਤੇ ਲੱਖ ਹੀ ਨੇ, ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਨੇ। ਬ੍ਰਹਮਾ ਕਹਿੰਦੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ ਵਿਗਿਆਨਕ, ਉਸ ਯੁੱਗ ਦਾ ਉਸ ਨੂੰ ਕੋਈ ਹੋਰ ਦਰਜਾ ਦਿੱਤਾ, ਨਾਮ ਕੁਝ ਹੋਰ ਹੈ। ਅੱਜ ਦੀ ਵਿਗਿਆਨ ਵੀ ਲੱਭਦੀ ਤਲਾਸ਼ ਕਰਦੀ ਏ, ਕਣ ਤੱਕ ਜਾਂਦੀ ਏ, ਜੜ ਤੱਕ ਜਾਂਦੀ ਏ, ਅਣੂ ਤੱਕ ਜਾਂਦੀ, ਪਰਮਾਣੂ ਤੱਕ ਜਾਂਦੀ ਲੱਭਣ। ਉਦੋਂ ਵੀ ਬ੍ਰਹਮਾ ਨੇ ਬੜਾ ਲੱਭਣਾ ਚਾਹਿਆ, ਬੰਦਗੀ ਤਾਂ ਹੈ ਸੀ, ਉਮਰਾਂ ਲੰਮੀਆਂ ਸਨ, ਹੋਰ ਕੁਝ ਅੱਜ ਦਾ ਇੰਨਾ ਜ਼ਖੀਰਾ ਜਿਹਾ ਨਹੀਂ ਸੀ ਖਲਾਰਾ। ਉਸ ਸਮੇਂ ਤਲਾਸ਼ ਕਰਦੇ ਸਨ, ਬਹਿ ਜਾਂਦੇ ਸੀ, ਬਹਿ ਕੇ ਵੇਖਦੇ ਸੀ ਰੱਬ ਦੇ ਸਿਧਾਂਤ ਨੂੰ, ਪੜ੍ਹਦੇ ਚਲੇ ਜਾਣਾ, ਪੜ੍ਹਦੇ ਚਲੇ ਜਾਣਾ, ਡੀਪ ਚਲੇ ਜਾਣਾ, ਡੀਪ ਚਲੇ ਜਾਣਾ। ਧਿਆਨ ਦਾ ਮਾਰਗ ਇੰਨਾ ਵੱਡਾ ਹੋ ਜਾਣਾ, ਪਤਾ ਲੱਗਣਾ ਵੀ ਹੈ ਵਾਕਿਆ ਵਿਸ਼ਾਲ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਸਾਰੇ ਕਹਿੰਦੇ ਨੇਤੀ ਨੇਤੀ, ਅੰਤ ਨਹੀਂ ਹੈ, ਅੰਤ ਨਹੀਂ ਹੈ, ਨੇਤ ਨੇਤ ਬਨ ਤ੍ਰਿਣ ਕਹਿਤ। ਤੇ ਬ੍ਰਹਮਾ ਨੂੰ ਇਹਨੇ ਖੋਜ ਕੀਤੀ ਤਾਂ ਇਹਨੇ ਦੱਸ ਦਿੱਤਾ ਸੰਸਾਰ ਨੂੰ ਇਹ ਚੀਜ਼ਾਂ ਨੇ, ਦਿਨ ਬਣਾ ਤੇ ਇਹਨੇ ਰੰਗ ਕੱਢ ਦਿੱਤੇ, ਇਹਨੇ ਦੁਨੀਆਂ ਦਾ ਕਾਰੋ ਵਿਹਾਰ ਅੱਧੇ ਨਾਲੋਂ ਜ਼ਿਆਦਾ ਹਿੱਸਾ ਇਹਨੇ ਸੰਸਾਰ ਦੀ ਕਿਰਤ ਵਿਹਾਰ ਵਿੱਚ ਲਾ ਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹ ਦਿਨ ਬਣਾਇਆ ਨੂੰ ਸੱਤਾਂ ਦਿਨਾਂ ਦੇ ਅੰਦਰ ਪ੍ਰਵਰਤ ਕੀਤਾ ਰਾਵਣ ਨੇ। ਰਾਵਣ ਨੇ ਇਹਨੇ ਰੰਗ ਲੱਭੇ ਤੇ ਰਾਵਣ ਨੇ ਰੰਗ ਜਿਹੜੇ ਨੇ ਬਣਾ ਕੇ ਤੇ ਰੰਗ ਦਿੱਤਾ, ਰੰਗ ਚਾੜ ਦਿੱਤਾ। ਕਹਿੰਦਾ ਬਾਹਰਲੇ ਰੰਗ ਨੀ, ਬਾਡੀ ਦੇ ਅੰਦਰ ਵੀ ਸੱਤ ਰੰਗ ਨੇ, ਸੂਰਜ ਦੇ ਅੰਦਰ ਵੀ ਸੱਤ ਰੰਗ ਨੇ, ਚੰਦਰਮਾ ਦੇ ਵੀ ਸੱਤ ਰੰਗ ਨੇ। ਉਹ ਕਹਿੰਦਾ ਇਹਨੇ ਫਿਰ ਰੰਗਾਂ ਨੂੰ ਆਪਣੀ ਬੁੱਧੀ ਦੇ ਨਾਲ ਹਰ ਰੰਗ ਦੇ ਅੰਦਰੋਂ ਚਿੱਟੇ ਰੰਗ ਦੇ ਵਿੱਚੋਂ ਸੱਤ ਰੰਗ ਕੱਢ ਦਿੱਤੇ। ਚਿੱਟਾ ਹੈ, ਸ਼ਵੇਤ ਹੈ, ਤੇ ਸ਼ਵੇਤ ਦੇ ਅੰਦਰ ਹੀ ਅਨੇਕਾਂ ਰੰਗ ਨੇ, ਸੱਤ ਦਾ ਨੇ ਕੱਢ ਦਿੱਤੇ, ਸੱਤ ਦਿਨ ਬਣਾ ਦਿੱਤੇ। ਕਹਿੰਦੇ ਅੰਦਰ ਵੀ ਸਾਡੇ ਸੱਤ ਰੰਗ ਨੇ ਤੇ ਬਾਹਰ ਵੀ, ਦੁਨੀਆਂ ਦੇ ਅੰਦਰ ਵੀ ਸੱਤ ਰੰਗ ਨੇ ਹੈ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਫਰਮਾਨ ਕਰਦੇ ਕਹਿ ਰਹੇ ਨੇ ਨਾਰਦ ਸੇ ਚਤਰਾਨਨ ਸੇ ਰੁਮਨਾਰਕ ਸੇ ਸਭ ਨੂੰ ਮਿਲ ਗਾਇਓ। ਉਦੋਂ ਇਹਨਾਂ ਨੂੰ ਰਿਸ਼ੀਆਂ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਸਾਇੰਟਿਸਟ ਕਹਿ ਦਿਆ ਜਾਂਦਾ, ਅੱਖਰ ਹੀ ਚੇਂਜ ਹੋਏ ਨੇ। ਪਹਿਲਾਂ ਕਿਹਾ ਜਾਂਦਾ ਸੀ ਭਾਈ ਮਰਦਾਨਾ, ਗੁਰੂ ਕੇ ਕੀਰਤਨੀ ਹੈ ਭਾਈ ਮਰਦਾਨਾ, ਅੱਜ ਅੱਖਰ ਚੇਂਜ ਹੋ ਗਿਆ ਪ੍ਰੋਫੈਸਰ ਸਾਹਿਬ, ਅੱਖਰ ਚੇਂਜ ਹੋ ਗਿਆ ਪ੍ਰਿੰਸੀਪਲ ਸਾਹਿਬ, ਅੱਖਰ ਚੇਂਜ ਹੋ ਗਿਆ ਡਾਕਟਰ ਸਾਹਿਬ, ਪਰ ਹੈ ਭਾਈ ਨੇ। ਕੀਰਤਨ ਦੀ ਸ਼ੈਲੀ ਭਾਈ ਮਰਦਾਨਾ ਜੀ ਤੋਂ ਚੱਲੀ ਤੇ ਭਾਈ ਮਰਦਾਨਾ ਸਾਹਿਬ ਉਹ ਵੱਡਾ ਖਿਤਾਬ ਹੈ ਇੱਕ। ਅੱਜ ਫਿਰ ਇਸ ਨੂੰ ਸੰਸਾਰ ਦੀ ਭਾਸ਼ਾ ਅੰਦਰ ਸਿਰਫ ਇਲਮ ਪਹਿਚਾਣ ਵਾਸਤੇ ਦੱਸਿਆ ਗਿਆ ਕਿ ਮੈਂ ਡਾਕਟਰ ਹਾਂ, ਮੈਂ PhD ਕੀਤੀ। ਇਹ ਗੱਲ ਕੇਵਲ ਓਨੀ ਹੋਈ ਹੈ ਕਿ ਭਾਈ ਮਰਦਾਨਾ ਜੀ ਨੇ ਕੋਈ PhD ਨਹੀਂ ਕੀਤੀ, ਭਾਈ ਮਰਦਾਨਾ ਜੀ ਦੇ ਕੋਲ ਕੋਈ PhD ਨਹੀਂ ਸੀ। ਭਾਈ ਮਰਦਾਨਾ ਸਾਹਿਬ
ਡਾਕਟਰੀ ਹਾਸਲ ਨੀ ਕਰ ਸਕੇ। ਜਿਸ ਮਰਦਾਨਾ ਸਾਹਿਬ ਨੇ ਰਾਗ ਬਣਾਏ ਔਰ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚ ਬਹਿ ਕੇ ਰਾਗ ਗਾਏ ਤੇ ਭਾਈ ਮਰਦਾਨਾ ਜੀ ਤੋਂ ਹੀ ਅਗਾਂ ਰਾਗ ਦੀ ਪ੍ਰਥਾ ਸੰਸਾਰ ਦੇ ਅੰਦਰ ਚੱਲੀ। ਉਹਨਾਂ ਦੇ ਸ਼ਾਗਿਰਦ ਹੋਏ ਹਰੀਦਾਸ, ਹਰੀਦਾਸ ਦੇ ਸ਼ਾਗਿਰਦ ਹੋਏ ਦੁਨੀਆਂ ਦੇ ਮੰਨਣ ਵਾਲੇ ਤਾਨਸੈਨ। ਤਾਨਸੈਨ ਨੂੰ ਤੇ ਲੋਕ ਸਾਰੇ ਯਾਦ ਕਰਦੇ ਨੇ, ਪਰ ਭਾਈ ਮਰਦਾਨਾ ਜੀ ਨੂੰ ਕੋਈ ਯਾਦ ਕਰਦਾ? ਭਾਈ ਮਰਦਾਨਾ ਸਾਹਿਬ ਵੀ ਆਲਮ ਫਾਜ਼ਲ ਸਨ, ਜਿਨ੍ਹਾਂ ਨੇ ਰਬਾਬ ਦੇ ਅੰਦਰੋਂ ਰਿਦਮ ਦੇ ਵਿੱਚੋਂ ਹੀ ਤਾਲਾਂ ਬਣਾਈਆਂ। ਅੱਧੀ ਮਾਤਰਾ ਘੱਟ ਕਰ ਦੇਣੀ, ਅੱਧੀ ਮਾਤਰਾ ਜ਼ਿਆਦਾ ਕਰ ਦੇਣੀ, ਹੱਥ ਦੇ ਅੰਦਰ ਗੁਣ ਸੀ, ਰਿਦਮ ਦੇ ਨਾਲ ਹੀ ਗਾਣਾ। ਕਿਉਂਕਿ ਅਰਬ ਦਾ ਇੱਕ ਇਹੋ ਜਿਹਾ ਇਲਾਕਾ ਸੀ ਜਿੱਥੇ ਕੋਈ ਨਾਲ ਦੂਜਾ ਹੁੰਦਾ ਨਹੀਂ ਸੀ। ਅੱਜ ਵੀ ਵੇਖ ਲਓ, ਉਹ ਅਰੇਬੀਅਨ ਰਬਾਬ ਲੈ ਕੇ ਗਾਉਂਦੇ ਨੇ ਨਾ, ਤੇ ਇਕੱਲੇ ਹੀ ਪਹਾੜਾਂ ਵਿੱਚ ਚੜੇ ਫਿਰਦੇ ਰਹਿੰਦੇ ਨੇ, ਵਿੱਚੇ ਹੀ ਰਦਮ ਹੁੰਦਾ, ਆਪ ਹੀ ਇਕੱਲੇ ਗਾਉਂਦੇ ਫਿਰਦੇ ਰਹਿੰਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਰਦ ਆਦ ਨੇ, ਨਾਰਦ ਸੇ ਚਤਰਾਨਣ ਸੇ ਰਮਨਾਰਕ ਸੇ ਸਭ ਹੂੰ ਮਿਲ ਗਾਇਓ, ਵੇਦ ਕਦੇਵ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ, ਪਾਏ ਸਕੇ ਨੀ ਪਾਰ ਉਮਾਪਤ ਸਿੱਧ ਸਨਾਦ ਸੁਨੰਤਨ ਧਿਆਇਓ, ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ। ਅਮਿਤ ਤੋਜ ਤਾਂ ਉਹਦਾ ਹੀ ਹੈ, ਬਲ ਤਾਂ ਉਹਦਾ ਹੀ ਹੈ, ਸਾਰੇ ਜਗ ਵਿੱਚ ਛਾਇਆ। ਐਜੂਕੇਸ਼ਨ ਉਹਦੀ ਹੈ, ਪੜ੍ਹਾਈ ਉਹਦੀ ਹੈ, ਅੱਖਰ ਉਹਦੇ ਨੇ, ਸੰਗੀਤ ਉਹਦਾ ਹੈ। ਜਿਹੜੇ ਅੱਖਰ ਬਣਾਏ ਪਰਮਾਤਮਾ ਨੇ, ਅੱਖਰੀ ਨਾਮ ਸੰਸਾਰ ਦੇ ਅੰਦਰ ਸਭ ਤੋਂ ਪਹਿਲਾਂ ਪਰਮਾਤਮਾ ਨੇ ਆ ਕੇ ਆਪ ਹੀ ਚੀਜ਼ਾਂ ਦੇ ਨਾਮ ਰੱਖੇ। ਆਪ ਜੀ ਨੂੰ ਪਤਾ ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਕੀ ਕਹਿੰਦੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਐਡੇ ਵੱਡੇ ਪਹਾੜ, ਦਰਿਆ, ਸਾਗਰ, ਸਿੰਧ, ਪਰਬਤ, ਮੇਦਨੀ, ਪ੍ਰਿਥਵੀ, ਸ਼ੇਰ, ਗਾਏ, ਜੰਗਲ ਕਿਹਨੇ ਲਿਖੇ? ਕੌਣ ਆਇਆ ਸੀ ਪਹਿਲਾਂ, ਕਿਸਨੇ ਲਿਖੇ? ਲਿਖਣ ਵਾਲੇ ਦਾ ਕੋਈ ਨਾ ਕੋਈ ਤਾਂ ਨਾਮ ਹੋਏਗਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਕੀ ਕਹਿੰਦੇ ਨੇ?

ਖਾਦਾ ਵੀ ਤੂੰ ਹੀ ਹੈ, ਕਰਦਾ ਵੀ ਤੂੰ ਹੀ ਹੈ। ਤੂੰ ਹੀ ਨਾ ਰੱਖੇ ਕਿਉਂਕਿ ਸਾਜਿਆ ਤੂੰ ਹੈ। ਜਦੋਂ ਸਾਜਿਆ ਤੂੰ ਤੇ ਸਾਜਨਾ ਕੀਤੀ ਹੈ, ਤੇ ਸਾਜਨਾ ਕਰਨ ਵਾਲਾ, ਮੈਨੂਫੈਕਚਰਿੰਗ ਕਰਨ ਵਾਲਾ, ਕਿਸੇ ਚੀਜ਼ ਨੂੰ ਬਣਾਉਣ ਵਾਲਾ, ਕੋਈ ਜਾਣਦਾ ਨਾ ਫਲਾਣੀ ਚੀਜ਼ ਕਿੱਥੇ ਲੱਗੀ, ਇਹਨੂੰ ਕੀ ਕਹਿਣਾ, ਇਹਨੂੰ ਕੀ ਕਹਿਣਾ। ਛੋਟੇ ਜਿਹੇ ਇੱਕ ਜੰਤਰ ਦੇ ਅੰਦਰ ਹੱਥ ਦੇ ਵਿੱਚ ਪਕੜਿਆ ਹੋਇਆ ਸਾਡਾ ਮੋਬਾਈਲ, ਇਸ ਦੇ ਵੀ ਅਲੱਗ ਅਲੱਗ ਨਾਮ ਨੇ। ਇਹ ਸੰਸਾਰ ਪ੍ਰਿਥਵੀ ਦੇ ਨਾਮ ਪਰਮਾਤਮਾ ਅਕਾਲ ਪੁਰਖ ਨੇ ਰੱਖੇ, ਆਪੀ ਨੇ ਆਪ ਸਾਜਿਓ। ਸਾਜਣ ਵਾਲੇ ਨੇ ਫਿਰ ਆਪ ਇਹਨਾਂ ਦੇ ਨਾਮ ਰੱਖੇ, ਆਪੀ ਨੇ ਰਚਿਓ ਨਾਉ। ਨਾਮ ਰੱਖ ਦਿੱਤੇ, ਮਨੁੱਖ ਦੇ ਬੋਧ ਅੰਦਰ ਪਾ ਦਿੱਤੇ। ਜੰਗਲਾਂ ਵਿੱਚ ਰਹਿਣ ਲੱਗ ਪਿਆ, ਬੋਧ ਨਹੀਂ ਸਨ। ਜੰਗਲਾਂ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਆਪ ਮਨੁੱਖ ਦਾ ਜੀਵਨ ਧਾਰਨ ਕਰਕੇ ਆਇਆ। ਇਹਨੇ ਫਿਰ ਸੰਸਾਰ ਦੇ ਅੰਦਰ ਚਲਦੇ ਹੋਏ, ਜਿਨ੍ਹਾਂ ਦੇ ਪਾਸ ਅੱਖਰ ਨਹੀਂ, ਗੂੰਗੇ ਮਨੁੱਖ ਸਨ, ਆਦਿਵਾਸੀ, ਉਹਨਾਂ ਨੂੰ ਫਿਰ ਅੱਖਰ ਦੱਸਣੇ ਚਾਹੇ, ਆ ਕੀ ਹੈ ਬੋਲ ਬੋਲ ਕੇ ਉਹਨਾਂ ਦੇ ਪਾਸੋਂ ਅੱਖਰ ਪ੍ਰਚਲਿਤ ਹੋਏ। ਪਹਾੜ ਹੈ, ਇਹ ਬਰਫ਼ ਹੈ, ਇਹ ਦਰਿਆ ਹੈ, ਇਹ ਨਦੀ ਹੈ, ਇਹ ਨਾਲਾ ਹੈ, ਇਹ ਬਾਗ ਹਨ, ਇਹ ਮੇਵੇ ਹਨ, ਚਹਿ ਚਹਾਂਦੀਆਂ ਚਿੜੀਆਂ ਹਨ। ਕਿੰਨੇ ਕੁ ਨਾਮ ਰੱਖਤੇ ਪਰਮਾਤਮਾ ਅਕਾਲ ਪੁਰਖ ਨੇ। 42 ਲੱਖ ਜੀ ਜਲ ਮੈਂ ਹੋਤੇ ਤੇ 42 ਲੱਖ ਜੀ ਬਾਹਰ, ਇੰਨਾ ਕੁਝ ਦਾ ਵਿਸਥਾਰ ਕਰਕੇ ਨਿਰੰਕਾਰ ਪਰਮਾਤਮਾ ਨੇ ਕਰ ਆਸਨ ਡਿੱਠੋ ਚਾਓ। ਖੁਸ਼ੀ ਦੇ ਨਾਲ ਬਹਿ ਗਿਆ, ਕਹਿਣ ਲੱਗਾ ਬਣ ਗਿਆ ਸੰਸਾਰ। ਹੁਣ ਇਸ ਸੰਸਾਰ ਦੇ ਅੰਦਰ ਐਡੀਸ਼ਨ ਵੀ ਆਪ ਹੀ ਉਹ ਕਰਦਾ। ਤੋ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਨੇ ਆ ਨਵੇਂ ਸਾਲ ਦਾ ਸਾਨੂੰ ਇੱਕ ਅਵਸਰ ਬਖਸ਼ਿਆ। ਵੈਸੇ ਤਾਂ ਹਰ ਸੈਕਿੰਡ ਨਵਾਂ, ਹਰ ਦਿਨ ਨਵਾਂ, ਹਰ ਸਾਹ ਨਵਾਂ। ਪਰਮਾਤਮਾ ਅਕਾਲ ਪੁਰਖ ਨੇ ਵੇਖੋ ਕੈਸੀ ਬਣਤਰ ਬਣਾਈ ਹੈ। ਇੱਕ ਵਾਰੀ ਸਾਹ ਲੈ ਲਈਏ ਨਾ, ਸਾਹ ਵੀ ਬਾਸੀ ਨਹੀਂ ਦਿੰਦਾ, ਸਾਹ ਵੀ ਤਾਜ਼ਾ ਹੀ ਆਉਂਦਾ। ਬੇਹਾ ਤਾਂ ਸਾਹ ਉਹ ਦਿੰਦਾ ਕਿਤੇ ਕਿ ਸਾਹ ਲੈ ਲਿਆ ਮੁੜ ਕੇ ਉਹੀ ਸਾਹ ਚੱਲੀ ਜਾਵੇ, ਸਾਹ ਵੀ ਉਹ ਤਾਜ਼ੇ ਹੀ ਦਿੰਦਾ। ਐਸਾ ਪਰਮਾਤਮਾ ਰਚਨਹਾਰ ਹੈ। ਸੈਕਿੰਡ ਕੁਆਟਰ ਸੈਕਿੰਡ, ਇੱਕ ਇੱਕ ਮਿੰਟ, ਇੱਕ ਇੱਕ ਛਿਨ, ਇੱਕ ਇੱਕ ਦਿਨ ਜਿਹੜਾ ਹੈ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਉਹ ਸਦਾ ਦਾ ਤਾਰ ਹੈ, ਸਦਾ ਨਿਤ ਨਵਾਂ ਹੈ। ਉਹ ਹਰ ਪਲ ਪਲ ਪਲ ਦੀ, ਛਿਨ ਛਿਨ ਦੀ ਉਹ ਹਿਸਾਬ ਕਿਤਾਬ ਰੱਖਦਾ। ਅੱਜ ਸਾਰਿਆਂ ਨੂੰ ਵਧਾਈ, ਪਰ ਇੱਕ ਗੱਲ ਦਾ ਧਿਆਨ ਰੱਖਿਆ ਕਰੋ, ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ, ਇਹ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਕਹੋ ਵਾਹਿਗੁਰੂ ਨਵਾਂ ਹੈ, ਅੰਦਰੋਂ ਨਵਾਂ ਆਇਆ ਸਾਹ। ਜੋ ਵੀ ਕਹਿਣਾ, ਕੋਈ ਰਾਮ ਕਹੋ ਨਵਾਂ ਹੈ, ਕੋਈ ਅੱਲਾ ਕਹੋ ਨਵਾਂ ਹੈ। ਨਵੀਨਤਾ ਤੇਰੇ ਸਵਾਸ ਦੀ ਨਵੀਨਤਾ, ਤੂੰ ਸਾਨੂੰ ਨਵੀਨਤਾ ਦੇ ਰਹੇ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ। ਟੁੱਕ ਦਮ ਕਰਾਰੀ ਜੋ ਕਰੋ, ਸਮਾਪਤੀ ਦਾ ਟਾਈਮ ਹੋ ਗਿਆ, ਟੁੱਕ ਦਮ ਕਰਾਰੀ। ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ, ਬਿਲਕੁਲ ਕਹਿੰਦੇ ਨੇ। ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ, ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ। ਤੂੰ ਅੱਜ ਕਰ, ਅੱਜ ਤੈਨੂੰ ਫਲ ਮਿਲੇਗਾ। ਜਿਹੜਾ ਬੀਜ ਤੂੰ ਬੀ ਰਹੇ ਹੈ ਉਹ ਨਾਲੋ ਨਾਲ ਉੱਗਦਾ, ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ। ਤੂੰ ਸਵਾਸ ਤਾਂ ਲੈ, ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ। ਕਹਿੰਦੇ ਜੇ ਛੋਟੀ ਛੋਟੀ ਜਿਹੀ ਪੇੜ ਨਾਲ ਬੱਚਾ ਨਾ ਮੰਨੇ, ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ, ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ, ਬੱਚਾ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ। ਪੋਲਾ ਪੋਲਾ ਕਹਿਣ ਨਾਲ ਕੀ, ਵਾਹਿਗੁਰੂ ਉੱਤੇ ਰਹਿ ਗਿਆ, ਜਵਾਨ ਤਬੁੱਲਾ ਤੇ ਰਹਿ ਗਿਆ। ਕਹਿੰਦੇ ਦਮ ਕਰਾਰੀ, ਐਸੇ ਦਮ ਨਾਲ ਮਾਰੋ, ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ, ਨਿਹਲੀ ਦੇ ਉੱਪਰ ਜਾ ਕੇ ਸੱਟ ਵਜੇ ਤੇ ਫਿਰ ਕੀ ਹੋਏਗਾ, ਪ੍ਰਗਟ ਹੋ ਜਾਏਗਾ। ਆਓ, ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਸਮੂਹ ਗੁਰੂ ਕੀ ਸਾਧ ਸੰਗਤ ਜੋ ਬਣਾਇਆ ਸੰਸਾਰ ਨੇ, ਆਪਾਂ ਉਸ ਅਨੁਸਾਰ ਚੱਲਦੇ ਹਾਂ। ਵੈਸੇ ਜਿਹੜੇ ਗਿਆਨੀ ਲੋਕ ਨੇ
ਉਹਤੇ ਹਰ ਦਿਨ ਹੀ ਕਹਿੰਦੇ ਸ਼ੁਕਰਾਨਾ ਪਾਤਸ਼ਾਹ ਤੇਰਾ। ਮੈਂ ਕਈ ਵਾਰੀ ਜ਼ਿਕਰ ਕਰਦਾ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਚਾਰ ਪਹਿਰ ਨੇ, ਤਿੰਨ ਤਿੰਨ ਘੰਟੇ ਦਾ ਇੱਕ ਪਹਿਰ ਏ। ਕਹਿੰਦੇ ਤਿੰਨ ਘੰਟੇ ਬਾਅਦ ਦਾ ਹਿਸਾਬ ਲਿਖ ਲੈ, ਤਿੰਨ ਘੰਟੇ ਬਾਅਦ ਉੱਠ ਕੇ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ। ਚਾਰ ਵਾਰੀ ਜ਼ਿੰਦਗੀ ਦੇ ਦਿਨ ਦੇ ਅੰਦਰ ਚਾਰ ਵਾਰੀ ਵਾਹਿਗੁਰੂ ਕਹਿ ਦੇਗਾ ਨਾ, ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਕੀ ਹੋਏਗਾ, ਸ਼ੁਕਰ ਸ਼ੁਕਰ ਨਾਲ ਸ਼ੁਕਰਾਨਾ ਭਰ ਜਾਏਗਾ, ਇੰਨਾ ਢੇਰ ਲੱਗ ਜਾਏਗਾ ਕਿ ਮੁੱਕਣ ਚ ਨਹੀਂ ਆਏਗਾ। ਲੱਖ ਲੱਖ ਵਧਾਈਆਂ ਅੱਜ ਗਾਖਲ ਪਰਿਵਾਰ ਵੱਲੋਂ, ਸਤਾ ਮੁਲਕ ਸਿੰਘ ਜੀ ਗਾਖਲ, ਇਕਬਾਲ ਸਿੰਘ ਗਾਖਲ, ਸਾਰੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਸਵੇਰੇ, ਸਾਰਾ ਪਰਿਵਾਰ ਹਾਜ਼ਰ ਹੈ, ਲੰਗਰ ਚੱਲ ਰਹੇ ਹਨ। ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਵੱਡੇ ਭਰਾਤਾ ਵੀਰ ਜੀ ਪਟਨਾ ਸਾਹਿਬ ਤੇ ਹਜੂਰ ਸਾਹਿਬ ਗਏ ਹੋਏ ਨੇ, ਉਹਨਾਂ ਦੀਆਂ ਹਾਜ਼ਰੀਆਂ ਲੱਗ ਰਹੀਆਂ। ਮਹਾਰਾਜ ਮੇਰਾ ਕਰਨ ਜੀ ਕੀਰਤਨ ਦੀ ਸਮਾਪਤੀ, ਆਓ ਇਹ ਪੰਕਤੀਆਂ ਪੜ੍ਹ ਕੇ ਕਰ

0: ਸਾਰੀਆਂ ਭੁੱਲਾਂ ਗਲਤੀਆਂ ਦੀ ਖਿਮਾ ਗਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤਸੰਗ ਜੀ, ਹੁਣ ਸਾਡੇ ਅਤਿ ਸਤਿਕਾਰ ਜੋ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਜਿਨ੍ਹਾਂ ਤੇ ਉਹਦੀ ਨਜ਼ਰ ਹੋ ਜਾਏ ਤੇ ਫਿਰ ਤੈਨੂੰ ਕਾਰਜਾਂ ਨੂੰ ਦੱਸਣ ਦੀ ਲੋੜ ਨਹੀਂ, ਤੇਰੇ ਕਾਰਜ ਆਪ ਹੀ ਰਾਸ ਹੋ ਜਾਣ। ਉਹਨੂੰ ਪਤਾ ਹੈ ਮੇਰੇ ਬੱਚੇ ਨੂੰ, ਮੇਰੇ ਸਿੱਖ ਸੇਵਾਦਾਰ ਨੂੰ ਕਿਸ ਕਿਸ ਚੀਜ਼ ਦੀ ਲੋੜ ਹੈ। ਇਸ ਦਰ ਵਿੱਚ ਹਮੇਸ਼ਾ ਭਰੋਸਾ ਭਾਵਨਾ ਬਣਾ ਕੇ ਆਈਏ। ਦੇਰ ਹੋ ਸਕਦੀ ਹੈ, ਅੰਧੇਰ ਨਹੀਂ। ਭਾਗ ਲੱਗਦਿਆਂ ਸਮਾਂ ਵੀ ਲੱਗ ਜਾਂਦਾ ਹੈ। ਗੁਰੂ ਟਣਕਾ ਕੇ ਵੀ ਵੇਖਦਾ ਵੀ ਘੜਾ ਕੱਚਾ ਹੈ ਕਿ ਪੱਕਾ ਹੈ। ਜਿਹੜੇ ਕੱਚੇ ਨੇ ਉਹ ਫਿਰ ਦਰ ਹੀ ਬਦਲਦੇ ਰਹਿੰਦੇ ਨੇ। ਗੱਲ ਬਣੀ ਨਹੀਂ, ਹੁਣ ਉਹਦੇ ਮਗਰ ਚੱਲੀਏ, ਉੱਥੇ ਵੀ ਗੱਲ ਨਹੀਂ ਬਣੀ, ਫਿਰ ਹੋਰ ਕਿਤੇ ਚੱਲੀਏ। ਪਰ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਤੂੰ ਡੋਲੀ ਨਾ, ਭਰੋਸਾ ਅਡੋਲਤਾ ਬਣਾ ਕੇ ਰੱਖੀ। ਇਸ ਘਰ ਵਿੱਚ ਅੱਜ ਤੱਕ ਕੋਈ ਝੋਲੀ ਖਾਲੀ ਨਹੀਂ। ਹਿੰਦੁਸਤਾਨ ਤੇ ਜਦੋਂ ਦੁੱਖਾਂ ਦਾ ਪਹਾੜ ਟੁੱਟਿਆ, ਔਰੰਗਜ਼ੇਬ ਕਹਿੰਦਾ ਏ ਜਾਂ ਤੇ ਮੁਸਲਮਾਨ ਬਣ ਜਾਓ ਜਾਂ ਮੌਤ ਕਬੂਲ ਕਰ ਲਓ। ਸਵਾ ਸਵਾ ਮਣ ਜਨੇਊ ਉਤਾਰ ਕੇ ਰੋਟੀ ਖਾਂਦਾ ਸੀ। ਉਹਨੇ ਸੋਚਿਆ ਇੱਕ ਇੱਕ ਨੂੰ ਮੁਸਲਮਾਨ ਬਣਾਵਾਂਗੇ, ਬੜਾ ਸਮਾਂ ਲੱਗ ਜਾਏਗਾ। ਫਿਰ ਕਹਿੰਦੇ ਹੁਕਮ ਕੀਤਾ, ਇਹਨਾਂ ਦਾ ਗੁਰੂ ਲੱਭੋ, ਜਿਸ ਨੂੰ ਮਨਾ ਲਈਏ ਫਿਰ ਉਹਦੇ ਕਰਕੇ ਸਾਰੇ ਆਪੇ ਮਨ ਜਾਣਗੇ। ਹੁਣ ਹਿੰਦੂ ਵੀਰਾਂ ਨੇ, ਵੱਡੇ ਵੱਡੇ ਬਾਹਮਣਾਂ ਨੇ, ਪੰਡਤਾਂ ਨੇ, ਹਰ ਕਿਸੇ ਅੱਗੇ ਫਰਿਆਦ ਕੀਤੀ, ਪਰ ਕੋਈ ਬਾਂਹ ਪਕੜਨ ਵਾਲਾ ਨਹੀਂ। ਫਿਰ ਪੰਡਿਤ ਕਿਰਪਾ ਰਾਮ ਵਰਗਿਆਂ ਨੂੰ ਸੋਝੀ ਹੋਈ ਵੀ ਗੁਰੂ ਨਾਨਕ ਦਾ ਘਰ ਬਾਕੀ ਹੈ, ਉੱਥੋਂ ਕੋਈ ਝੋਲੀ ਖਾਲੀ ਨਹੀਂ ਆਉਂਦੀ। ਦੁੱਖ ਵੱਡਾ ਸੀ, ਛੋਟਾ ਨਹੀਂ। ਤੇ ਸਾਰੇ ਦੁੱਖਾਂ ਨੂੰ ਇੰਜ ਕਹਿ ਲਈਏ, ਸ੍ਰਿਸ਼ਟੀ ਦੇ ਸਾਰੇ ਦੁੱਖਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਆਪ ਤੇ ਲੈ ਲਿਆ। ਤੇ ਉਹਨਾਂ ਪੰਡਤਾਂ ਦੀ, 500 ਪੰਡਤਾਂ ਦੀ ਹੀ ਨਹੀਂ, ਵਰਲਡ ਦੀ ਆਪਣੇ ਤਨ ਦੀ ਚੱਦਰ ਬਣਾ ਕੇ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ, ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਬੜੋ ਕੱਲੂ ਮੈਂ ਸਾਕਾ। ਵੇਖੋ ਹਾਲਾਂਕਿ ਧਰਮ ਦੂਜਾ ਹੈ, ਪਰ ਗੁਰੂ ਗੋਬਿੰਦ ਸਿੰਘ ਜੀ 8-9 ਸਾਲ ਦੇ ਨੇ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਹਨਾਂ ਦੇ ਧਰਮ ਤੇ ਦੁੱਖਾਂ ਦਾ ਸੰਕਟ ਹੈ, ਪਹਾੜ ਟੁੱਟ ਪਿਆ, ਪਰ ਅਸੀਂ ਕੋਸ਼ਿਸ਼ ਕਰਾਂਗੇ ਰੱਖਣ ਦੀ। ਮਹਾਰਾਜ ਨੇ ਰੱਖਿਆ, ਮਾਣ ਨਹੀਂ ਕੀਤਾ ਅਸੀਂ ਰੱਖਾਂਗੇ, ਅਸੀਂ ਇਹ ਕਰ ਦਿਆਂਗੇ, ਨਹੀਂ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ, ਜੋ ਨਿਰੰਕਾਰ ਨੂੰ ਪਾਵੇ ਉਹਦੀ ਰਜਾ ਵਿੱਚ ਕੁਰਬਾਨੀ ਦੇ ਦਿੱਤੀ ਚਾਂਦਨੀ ਚੌਂਕ ਵਿੱਚ। ਤੇ ਹਿੰਦੁਸਤਾਨ ਵਾਸਤੇ ਖੁਸ਼ੀਆਂ ਦੀ ਲਹਿਰਾਂ ਬਹਿਰਾਂ ਬਣ ਗਈਆਂ। ਅੱਜ ਹਿੰਦੂਆਂ ਦੇ ਮੰਦਰਾਂ ਵਿੱਚ ਵੀ ਆਰਤੀ ਗੂੰਜਾਂ, ਲਹਿਰਾਂ ਬਹਿਰਾਂ ਖੁਸ਼ੀਆਂ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਣ ਹੈ। ਜਿਹਦੇ ਤੇ ਟੁੱਟ ਜਾਏ ਨਾ, ਫਿਰ ਉਹ ਨਹੀਂ ਵੇਖਦਾ ਵੀ ਇਹਦਾ ਦੁੱਖ ਕਿੰਨਾ ਵੱਡਾ ਹੈ, ਉਹ ਫਿਰ ਆਪਣੀ ਜ਼ਿੰਮੇਵਾਰੀ ਲੈ ਲੈਂਦਾ ਹੈ। ਸਤਿਗੁਰੂ ਮੈਂ ਤੇਰੇ ਚਰਨਾਂ ਵਿੱਚ ਆਇਆ, ਹੱਥ ਜੋੜ ਕੇ ਤੁਹਾਡੀ ਨਜ਼ਰ ਲੈਣ ਵਾਸਤੇ ਆਇਆ। ਤੁਹਾਡੇ ਕੋਲੋਂ ਬੜੀ ਦੁਨੀਆ ਬੜਾ ਕੁਝ ਲੈ ਜਾਂਦੀ ਹੈ, ਬੜਾ ਕੁਝ ਲੈ ਜਾਂਦੀ ਹੈ, ਪਰ ਤੇਰੀ ਨਜ਼ਰ ਕਿਸੇ ਵਿਰਲੇ ਨੂੰ ਮਿਲਦੀ ਹੈ। ਯਾਦ ਰੱਖੇ, ਕੋਈ ਕੋਈ ਗੁਰੂ ਦੀਆਂ ਖੁਸ਼ੀਆਂ ਲੈ ਸਕਦਾ ਹੈ। ਪੈਸਾ ਲੈਣ ਵਾਲੇ ਬੜੇ ਨੇ, ਗੱਡੀਆਂ ਲੈਣ ਵਾਲੇ, ਰਿਸ਼ਤੇ ਬਣਾਉਣ ਵਾਲੇ, ਧੀ ਪੁੱਤਰ ਮੰਗਣ ਵਾਲੇ, ਪਲਾਟ ਜ਼ਮੀਨ ਜਾਇਦਾਦ ਮੰਗਣ ਵਾਲੇ, ਪਰ ਕੋਈ ਹੈ

ਜੀ ਮਹਾਰਾਜ ਦੇ ਵਿਆਹ ਵਿੱਚ ਸ਼ਾਮਿਲ ਹੋਣਾ ਹੈ, ਬਰਾਤ ਵਿੱਚ ਹਾਜ਼ਰੀ ਭਰਨੀ ਹੈ ਤੇ ਮਨ ਕਰਕੇ ਫਿਰ ਕੀਰਤਨ ਨਾਲ ਜੁੜ ਜਾਈਏ ਸਾਰੇ। ਇੱਕ ਇੱਕ ਪੰਗਤੀ ਕਰਿਓ ਕਿਰਪਾ ਸਾਹਿਬ।

ਸਿੱਧੀ ਧਾਰਨਾ ਹੈ। ਪਰ ਕਹਿੰਦੇ ਨੇ ਜਿਹੜੇ ਵਿਰਲੇ ਇਸ ਰਸ ਨੂੰ ਪੀ ਜਾਂਦੇ ਨੇ ਫਿਰ ਉਹ ਕਦੇ ਵੱਖ ਨਹੀਂ ਹੁੰਦੇ, ਨਾਨਕ ਗੁਰਮੁਖ ਮਿਲ ਰਹੇ ਰੱਬ ਵਰਗੇ ਹੋ ਜਾਂਦੇ। ਉਹਨਾਂ ਚ ਤੇ ਮਾਲਕ ਚ ਫਰਕ ਨਹੀਂ ਹੁੰਦਾ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇਜਾ। ਇੱਕ ਇੱਕ ਪੰਕਤੀ ਬੜੀ ਭਾਵਨਾ ਨਾਲ, ਕੀਰਤਨ ਇਲਾਹੀ ਨੂਰ ਹੈ, ਕੀਰਤਨ ਬੰਦਗੀ ਹੈ, ਕੀਰਤਨ ਭਗਤੀ ਹੈ। ਜੇ ਮੈਂ ਗੱਲ ਕਰਾਂ ਸਭ ਤੋਂ ਸੌਖਾ ਤਰੀਕਾ ਕੀਰਤਨ ਹੈ, ਉਸ ਪਰਮਾਤਮਾ ਨੂੰ ਮਿਲਣ ਦਾ ਸਭ ਤੋਂ ਸੌਖਾ ਮਾਰਗ।

ਜਿਹੜਾ ਤਨ ਸਾਨੂੰ ਦੇ ਰਿਹਾ ਹੈ ਨਾ, ਜਿਹਨਾਂ ਨੂੰ ਆਪਾਂ ਸਵਾਸ ਵੀ ਕਹਿ ਦਿੰਦੇ ਹਾਂ, ਸਾਂਸ ਵੀ ਕਹਿ ਦਿੰਦੇ ਹਾਂ, ਜਿਹੜਾ ਦਮਦਮ ਦੇ ਵਿੱਚ ਭਲਾ ਕਰੇਗਾ, ਚੰਗੇ ਕਰਮ ਕਰੇਗਾ, ਉਹਨੂੰ ਯਾਦ ਕਰੇਗਾ, ਕਹਿੰਦੇ ਨੇ ਫਿਰ ਜੀਵਨ ਯਾਤਰਾ ਸਫਲੀ ਹੋ ਜਾਏ। ਜੋ ਦਮ ਚਿਤਨਾ ਆਵੇ ਸੋ ਦਮ ਪਿਰਥਾ ਜਾਏ। ਸਤਿਗੁਰੂ ਕਹਿ ਰਹੇ ਨੇ ਇਹਨਾਂ ਦਮਾਂ ਨਾਲ ਜਿੰਨੀਆਂ ਮਰਜ਼ੀ ਵੱਡੀਆਂ ਵੱਡੀਆਂ ਗੱਲਾਂ ਕਰ ਲਓ, ਜੇ ਉਹਦਾ ਸ਼ੁਕਰ ਨਹੀਂ, ਕਰਮ ਚੰਗਾ ਨਹੀਂ, ਫਿਰ ਇਹ ਸਵਾਸ ਵਿਅਰਥ ਚਲੇ ਜਾਂਦੇ ਨੇ। ਆਓ, 5-7 ਮਿੰਟ 10 ਮਿੰਟ ਬਾਕੀ ਨੇ, ਸਮਾਪਤੀ ਹੈ।

ਆਪ ਜੀਆਂ ਦਾ ਸਭਨਾ ਦਾ ਧੰਨਵਾਦ। ਕੀਰਤਨ ਸੁਣਿਆ ਹੀ ਨੇ, ਕੀਰਤਨ ਗਾਇਆ ਔਰ ਗਾਉਣ ਵਾਸਤੇ ਹੀ ਜੀਵਨ ਮਿਲਿਆ ਹੈ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ। 1992 ਵਿੱਚ ਦਾਸਰਿਆਂ ਨੇ ਇਹ ਸ਼ਬਦ ਗਾਇਆ ਸੀ। ਤਕਰੀਬਨ 30-35 ਸਾਲ ਹੋ ਚੱਲੇ ਨੇ ਟੀ ਸੀਰੀਜ਼ ਰਾਹੀਂ, ਜਿੱਥੋਂ ਸਾਡੀ ਪਛਾਣ ਬਣੀ। ਪਹਿਲੀ ਸੀਰੀ ਦਾ ਨਾਮ ਸੀ ਦਮ ਦਮ ਸਦਾ ਸਮਾਂ, ਅਤੇ ਆਪ ਸੰਗਤਾਂ ਵਿੱਚੋਂ ਹੁਕਮਨਾਮੇ ਹੋਏ ਨੇ ਜੋ ਜੋ ਸ਼ਬਦਾਂ ਦੇ, ਉਹੀ ਅੱਜ ਅਸੀਂ ਗਾਏ ਨੇ। ਵਿੱਚੋਂ ਸੰਗਤਾਂ ਪਿਆਰ ਕਰਦੀਆਂ ਨੇ ਅਤੇ ਫਿਰ ਸਿੱਧੀ ਗੁਰੂ ਨਾਨਕ ਨਾਲ ਜੁੜ ਜਾਂਦੀਆਂ। ਸੋ ਬੇਅੰਤ ਫੁੱਲਾਂ ਚੁੱਕਾਂ ਦੀ ਖਿਮਾ ਅਸਥਾਨ ਵੱਲੋਂ, ਦਾਸਰਿਆਂ ਵੱਲੋਂ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਸਮੂਹ ਪ੍ਰਬੰਧਕ ਵੀਰਾਂ ਵੱਲੋਂ ਜੋ ਸਾਨੂੰ ਦੋ ਲੰਗਰ ਬਾਬੇ ਨਾਨਕ ਨੇ ਲਾਏ ਨੇ, ਇੱਕ ਸਰੀਰ ਦਾ ਅਤੇ ਇੱਕ ਰੂਹ ਦਾ। ਜਿੱਥੇ ਰੂਹ ਦਾ ਲੰਗਰ ਲੱਗ ਜਾਏ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਵੀ ਖੱਟੇ, ਜਿੱਥੇ ਬੰਦਗੀ ਦਾ ਲੰਗਰ ਲੱਗ ਜਾਏ ਉੱਥੇ ਘਾਟੇ ਨਹੀਂ ਪੈਂਦੇ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਵੀਰ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਪਾਸੋਂ ਆਪ ਜੀ ਪਿਆਰ ਨਾਲ ਸਰਵਣ ਕਰੋ, ਅਸੀਸ ਦਿਓ ਤੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪਾਵਨ ਹਜ਼ੂਰੀ ਵਿੱਚ ਦੋਨੇ ਬੱਚੇ ਸੁਲਾਇਮਾਨ ਸਤਿਗੁਰੂ ਜੀ ਹਜ਼ੂਰੀ ਵਿੱਚ ਸੱਚ ਚੁੱਕੇ ਹਨ ਜੀ। ਸੋ ਪਰਿਵਾਰ ਨੂੰ ਹੁਕਮ ਹੋਇਆ ਸੀ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੇਰੇ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ

ਭੂਟਾਨ ਖੂਬ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਭੂਟਾਨ ਖੂਬ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਭੂਟਾਨ ਖੂਬ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰੂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਰ ਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਭਜਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਅਨੇਕ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਬੇਅਦਬੀਆਂ ਬਖਸ਼ ਲੈਣੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ, ਪ੍ਰਬੰਧਕ ਸਾਹਿਬਾਨਾਂ ਦਾ, ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

الله تعالى عن سيدنا

Thank you.

Thank you.

ਮਾਨਾ ਮਾਥਾ

ब्रह्म ज्ञानी का दाता ब्रह्म ज्ञानी प्रदाता

ਸੂਰ

एक

بدل رہا

Amen.

ਸਤਿ ਸ਼੍ਰੀ ਅਕਾਲ।

Thank you.